ਸੁਣ ਵੱਡਾ ਆਖੇ ਸਭ ਕੋਏ ਕਿ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਰਨ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ

ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਇ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਤਿੰਨ ਕੁਰਬਾਨਾ। ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ ਨਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ।

ਦੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ

ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ।

ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪੁਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟ ਨਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ

ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਦੇਰਜ ਸੇਤਜ ਕੀਨੀ ਉਤ ਭੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ

ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੀ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਤਨ ਤੀਰੈ ਸਭ ਕਿਛ ਹੈ, ਜਿਸ ਦੇਹੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੀਰੈ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰਵਿਟੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ।

ਪੌੜੀ ਜਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ।

ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨਹੁ ਨਾ ਵਿਸਾਰਿਅਨ

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਜੀ ਦੇ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਹੋ। ਹੁਣ ਸਮਾਂ ਹੈ ਗੁਰਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰਸ਼ਬਦ ਵਿਚਾਰ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ। ਹੁਣ ਤੋਂ ਲੈ ਕੇ 6:30 ਵਜੇ ਤੱਕ ਆਪ ਜੀ ਉਹਨਾਂ ਪਾਸੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ ਬਾਣੀ ਸਾਡੇ ਹਿਰਦੇ ਵਿੱਚ ਵੱਸੇ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਲੇਖੇ ਵਿੱਚ ਲਗਾਉਣ, ਤਿਲ ਫੁੱਲ ਭਟਾਵਾਂ ਦਰ 'ਤੇ ਪ੍ਰਵਾਨ ਕਰਨ ਔਰ ਸਭ ਦੀਆਂ ਸ਼ੁਭ ਭਾਵਨਾਵਾਂ ਸਤਿਗੁਰੂ ਜੀ ਸੰਪੰਨ ਕਰਨ। ਤੋ ਸੰਗਤ ਜੀ, ਆਪ ਜੀ ਜੁੜ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਸ਼ਰਵਣ ਕਰੋ, ਗੁਰਸ਼ਬਦ ਵਿਚਾਰ ਸ਼ਰਵਣ ਕਰੋ ਅਤੇ ਲੰਗਰ ਹਾਲ ਵਿੱਚ ਗੁਰੂ ਕਾ ਲੰਗਰ ਵੀ ਚੱਲ ਰਿਹਾ ਹੈ। ਲੋੜ ਅਨੁਸਾਰ ਸਭ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਵੀ ਕਰਨੀ। ਸਤਿਗੁਰੂ ਜੀ ਕਿਰਪਾ ਕਰਨ। ਆਓ ਹੁਣ ਆਪਾਂ ਸਰਵਣ ਕਰੀਏ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸ਼ਬਦ ਵਿਚਾਰ ਬਹੁਤ ਹੀ ਸਤਿਕਾਰਯੋਗ ਇਸ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਜਿਨ੍ਹਾਂ ਪਾਸੋਂ ਗੁਰਸ਼ਬਦ ਵਿਚਾਰ ਸਰਵਣ ਕਰੋ ਜੀ 6:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ।

ਦਾ ਸਮਾਂ ਬਖਸ਼ਿਸ਼ ਹੋਇਆ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼ ਜੋ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਪਹਿਲੀ ਅਸ਼ਟਪਦੀ ਦੇ ਪਦੇ ਨੰਬਰ 3 ਦੇ ਅਧੀਨ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 262 ਤੋਂ ਆਰੰਭ ਹੋ ਕੇ 263 ਅੰਗ ਪਰ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਰੰਭਤਾ ਕਰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁੱਖ ਕੀਤੀ, ਤਿਸ ਦੀ ਵਿਚਾਰ ਆਪਾਂ ਕਰਨੀ ਹੈ। ਮਹਾਰਾਜ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਕਰੋ ਕਿਰਪਾ, ਮਿਲ ਕਰਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਜੀ ਦੇ ਸਰਲੇਖ ਅਧੀਨ ਆਰੰਭਤਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਇੱਥੇ ਕਿਰਪਾ ਕੀਤੀ, ਮਹਾਰਾਜ ਜੀ ਬਖਸ਼ਿਸ਼ ਕਰਕੇ ਕਹਿੰਦੇ ਕਿ ਜਿਸ ਦਿਨ ਨਿਰੰਕਾਰ ਦਾ ਸਿਮਰਨ ਸਾਡੇ ਹਿਰਦੇ ਵਿੱਚ ਸਾਡੇ ਨਿੱਜ ਦੇ ਵਿੱਚ ਪ੍ਰਗਟ ਹੋ ਗਿਆ, ਉਸ ਦਿਨ ਮਹਾਰਾਜ ਕਹਿਣ ਲੱਗੇ ਰਿੱਧ ਸਿੱਧ ਨੌ ਨਿੱਧ। ਇੱਥੋਂ ਤੱਕ ਕਿ 9 ਨਿੱਧੀਆਂ ਅਤੇ 18 ਸਿੱਧੀਆਂ ਜਿਹੜੀਆਂ ਹਨ ਉਹ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦੀਆਂ, ਜਿਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਹਾਂ ਕਿ ਵੇਖੋ ਕਿ ਜੀਵਨ ਦੇ ਵਿੱਚ 9 ਨਿੱਧਾਂ ਅਤੇ 18 ਸਿੱਧਾਂ ਘਰ ਦੇ ਵਿੱਚ ਮੌਜੂਦ ਨੇ, ਭਾਵ ਕਿਸੇ ਵੀ ਵਸਤ ਦੀ ਕਮੀ ਸਰੀਰ ਕਰਕੇ ਜਾਂ ਮਨ ਕਰਕੇ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕਰਕੇ ਸਾਨੂੰ ਉਪਦੇਸ਼ ਦੇ ਕੇ ਕਿਹਾ ਕਿ ਜਿੱਦਣ ਪ੍ਰਭੂ ਦਾ ਨਿਰੰਕਾਰ ਦਾ ਸਿਮਰਨ ਉਹਦੀ ਯਾਦ ਹਿਰਦੇ ਵਿੱਚ ਪ੍ਰਗਟ ਹੋ ਗਈ, ਉਦਨ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ 18 ਸਿੱਧਾਂ ਅਤੇ 9 ਤਰ੍ਹਾਂ ਦੀਆਂ ਨਿੱਧਾਂ ਜਿਹੜੀਆਂ ਨੇ ਉਹ ਜੀਵਨ ਵਿੱਚ ਉਹ ਘਰ ਦੇ ਵਿੱਚ ਪ੍ਰਗਟ ਹੋ ਜਾਣਗੀਆਂ, ਅਤੇ ਜਿਸ ਦਿਨ ਇਹ ਪ੍ਰਗਟ ਹੋ ਗਈਆਂ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਫਿਰ ਤੋਟ ਨਾ ਆਵੇ ਵੱਧ ਉਜਾਈ ਵਾਲੀ ਗੱਲ, ਕਮੀ ਕਿਸੇ ਗੱਲ ਦੀ ਨਹੀਂ। ਜਿੱਧਰ ਨੂੰ ਇਨਸਾਨ ਤੁਰੇਗਾ ਮਹਾਰਾਜ ਜੀ ਕਹਿੰਦੇ ਜਹ ਜਾਈਐ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਫਿਰ ਜਿਸ ਪਾਸੇ ਵੀ ਇਨਸਾਨ ਤੁਰੇਗਾ ਉਸ ਪਾਸੇ ਫਤਿਹ ਜਿਹੜੀ ਹੈ ਉਹ ਹਮੇਸ਼ਾ ਪ੍ਰਗਟ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤੱਤ ਬੁੱਧ। ਹੁਣ ਇੱਥੇ ਤੱਤ ਬੁੱਧੀ ਜਿਹੜੀ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਨਿਰੰਕਾਰ ਦੇ ਸਿਮਰਨ ਵਿੱਚ ਬੈਠਿਆਂ ਇੱਕ ਤਾਂ ਗਿਆਨ ਹੈ, ਗਿਆਨ ਹੋ ਗਿਆ ਵੀ ਉਹ ਅਕਾਲ ਪੁਰਖ ਹਰੇਕ ਜਗ੍ਹਾ 'ਤੇ ਵਸਿਆ, ਹਰੇਕ ਥਾਂ 'ਤੇ ਬੈਠਾ, ਘੱਟ ਘੱਟ ਵਿੱਚ ਉਹ ਨਿਰੰਕਾਰ ਵਸਿਆ, ਹਰੇਕ ਜਗ੍ਹਾ 'ਤੇ ਉਹਦੀ ਮੌਜੂਦਗੀ, ਇਹ ਗਿਆਨ ਹੋ ਗਿਆ, ਇਹ ਅਹਿਸਾਸ ਸਾਡੇ ਜੀਵਨ ਵਿੱਚ ਪ੍ਰਗਟ ਹੋ ਗਿਆ। ਪਰ ਇੱਕ ਪਾਸੇ ਮਹਾਰਾਜ ਜੀ ਨੇ ਕਿਹਾ ਪ੍ਰਭ ਕੈ ਸਿਮਰਨ ਗਿਆਨ, ਫਿਰ ਅਗਲੀ ਅਵਸਥਾ ਹੈ ਧਿਆਨ। ਗਿਆਨ ਹੋ ਸਕਦਾ ਪਰ ਧਿਆਨ ਤੱਕ ਪਹੁੰਚਣਾ ਬਹੁਤ ਔਖਾ ਹੈ, ਕਿਉਂਕਿ ਦੁਨੀਆਂ ਵਿੱਚ ਗਿਆਨ ਦੀ ਗੱਲ ਕਰੀਏ ਤੇ ਗਿਆਨ ਧਾਰਨ ਕਰਨ ਵਾਲੇ ਇਸ ਧਰਤੀ ਦੇ ਉੱਪਰ ਬੇਅੰਤ ਵਿਦਵਾਨ ਨੇ, ਪਰ ਅਸਲ ਵਿੱਚ ਗਿਆਨ ਤੋਂ ਅਗਲੀ ਅਵਸਥਾ ਜਿਹੜੀ ਹੈ ਉਹ ਧਿਆਨ ਦੀ ਹੈ।
ਵੀ ਉਸ ਕਰਤੇ ਪੁਰਖ ਦਾ ਧਿਆਨ ਵੀ ਸੁਰਤ ਵਿੱਚ ਆ ਜਾਵੇ। ਗਿਆਨ ਤਾਂ ਹੈ ਵੀ ਹਰ ਜਗ੍ਹਾ 'ਤੇ ਹੈ, ਉਪਦੇਸ਼ ਵੀ ਕਰਦੇ ਹਾਂ, ਪਰ ਜਦੋਂ ਗੁਨਾਹ ਕਰਨ ਲੱਗਦੇ ਹਾਂ ਉਦੋਂ ਭੁੱਲ ਜਾਂਦੇ ਹਾਂ। ਅਸੀਂ ਇਹੀ ਅੰਦਾਜ਼ਾ ਲਾ ਲੈਂਦੇ ਵੀ ਘੱਟੋ ਘੱਟ ਗੁਰੂ ਘਰ ਜਾਂ ਧਾਰਮਿਕ ਅਸਥਾਨ ਅਸੀਂ ਚੁਣੇ ਹੋਏ, ਆਪਾਂ ਕਹਿੰਦੇ ਵੀ ਨਹੀਂ ਇੱਥੇ ਆਪਾਂ ਕਿਸੇ ਪ੍ਰਕਾਰ ਦਾ ਗੁਨਾਹ ਨਹੀਂ ਕਰਨਾ, ਇੱਥੇ ਮਾੜੀ ਸੋਚ ਨਾ ਆਏ। ਇਹਦਾ ਅਰਥ ਵੀ ਸਾਨੂੰ ਗੁਰੂ ਘਰ ਤੋਂ ਬਾਹਰ ਜਾ ਕੇ ਆਗਿਆ ਹੈ ਵੀ ਸਾਨੂੰ ਮਾੜਾ ਸੋਚ ਲੈਣਾ ਚਾਹੀਦਾ। ਸਾਡੇ ਅੰਦਰ ਸੁਰਤ ਵਿੱਚ ਮਾੜਾ ਫੁਰਨਾ ਗੁਰੂ ਘਰ ਤੋਂ ਬਾਹਰ ਆ ਜਾਣਾ ਚਾਹੀਦਾ? ਬਿਲਕੁਲ ਨਹੀਂ। ਮਹਾਰਾਜ ਜੀ ਨੇ ਕਿਹਾ ਜੇ ਗਿਆਨ ਹੈ ਤਾਂ ਫਿਰ ਧਿਆਨ ਵੀ ਹੋਣਾ ਚਾਹੀਦਾ ਵੀ ਜਿੱਥੇ ਜਗ੍ਹਾ 'ਤੇ, ਮਹਾਰਾਜ ਜੀ ਨੇ ਕਿਹਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣ ਹਾਰ ਜੀਓ। ਇਸ ਧਿਆਨ ਹੈ ਕਿ ਜਿੱਥੇ ਆਪਾਂ ਬੈਠੇ ਹਾਂ ਉੱਥੇ ਉਹਦੀ ਯਾਦ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਏ। ਫਿਰ ਅਗਲੀ ਅਵਸਥਾ ਹੈ ਪ੍ਰਭ ਕੈ ਸਿਮਰਨ, ਗਿਆਨ ਧਿਆਨ ਤੱਤ ਬੁੱਧ। ਤੱਤ ਬੁੱਧ ਦਾ ਅਰਥ ਹੈ ਕਿ ਬਿਰਤੀ ਤੱਤਵੇਤਾ ਹੋ ਜਾਂਦੀ ਹੈ। ਤੱਤਵੇਤਾ ਦਾ ਅਰਥ ਕਿ ਵਿਸ਼ਲੇਸ਼ਣ ਹੋਣਾ ਸ਼ੁਰੂ ਹੋ ਜਾਂਦਾ, ਵਿਚਾਰ ਹੋਣੀ ਸ਼ੁਰੂ ਹੋ ਜਾਂਦੀ। ਜਿਵੇਂ ਤੱਤ ਬੁੱਧੀ ਦਾ ਅਰਥ ਆਪਾਂ ਜ਼ਿਕਰ ਕਰਦੇ ਹਾਂ ਵੀ ਹੰਸ ਦਾ ਇੱਕ ਉਦਾਹਰਨ ਆਪਾਂ ਦਿੰਦੇ ਹਾਂ, ਗੁਰਬਾਣੀ ਵਿੱਚ ਮਹਾਰਾਜ ਜੀ ਨੇ ਬਹੁਤ ਜਗ੍ਹਾ 'ਤੇ ਵਰਤਿਆ। ਹੰਸ ਦਾ ਸੁਭਾਅ ਕੀ ਹੈ ਕਿ ਜਿਹੜਾ ਹੰਸ ਹੈ ਨਾ, ਹੰਸ ਦੇ ਕੋਲ ਉਹਦੀ ਚੁੰਝ ਦੇ ਵਿੱਚ ਖਟਿਆਈ ਹੈ, ਉਹਦੀ ਚੁੰਝ ਜਿਹੜੀ ਹੈ ਨਾ ਉਹਦੇ ਵਿੱਚ ਖਟਿਆਈ ਹੈ। ਉਹਦੇ ਸਾਹਮਣੇ ਤੁਸੀਂ ਦੁੱਧ ਰੱਖ ਦਿਓ ਅਤੇ ਦੁੱਧ ਦੇ ਵਿੱਚੋਂ ਪਾਣੀ ਵੱਖ ਕਰਕੇ ਅਤੇ ਉਹ ਦੁੱਧ ਦੀਆਂ ਬਣ, ਜਦੋਂ ਉਹਦੀ ਚੁੰਝ ਦੁੱਧ ਵਿੱਚ ਜਾਂਦੀ ਉਹ ਦੁੱਧ ਫੁੱਟੀਆਂ ਬਣ ਜਾਂਦਾ ਅਤੇ ਪਾਣੀ ਵੱਖਰਾ ਹੋ ਜਾਂਦਾ, ਦੁੱਧ ਵੱਖਰਾ ਹੋ ਜਾਂਦਾ, ਉਹ ਦੁੱਧ ਛੱਕ ਕੇ ਚਲਾ ਜਾਂਦਾ, ਫੁੱਟੀਆਂ ਦੇ ਰੂਪ ਦੇ ਵਿੱਚ ਪਾਣੀ ਉੱਥੇ ਛੱਡ ਦਿੰਦਾ। ਤੱਤ ਬੁੱਧ ਦਾ ਅਰਥ ਕੀ ਹੈ ਵੀ ਜਦੋਂ ਆਪਾਂ ਸਤਿਗੁਰੂ ਜੀ ਦੇ ਦਰ 'ਤੇ ਆ ਹੀ ਗਏ ਅਤੇ ਆਉਣ ਦਾ ਅਰਥ ਹੈ ਇੱਥੇ ਆਪਾਂ ਤੱਤ ਬੁੱਧੀ ਇੱਥੋਂ ਅਵਗੁਣ ਨਹੀਂ ਲੈ ਕੇ ਜਾਣਾ, ਇੱਥੋਂ ਕੇਵਲ ਗੁਣ ਨੂੰ ਗ੍ਰਹਿਣ ਕਰਨਾ। ਇੱਥੇ ਇਹ ਵੀ ਕਿ ਕੋਈ ਵਿਅਕਤੀ ਸਾਨੂੰ ਨਹੀਂ ਚੰਗਾ ਲੱਗਾ ਵੀ ਇਹ ਕੰਮ ਗੁਰੂ ਘਰ ਨਹੀਂ ਸੀ ਹੋਣਾ ਚਾਹੀਦਾ, ਅਸੀਂ ਇਹ ਨਹੀਂ ਉੱਥੋਂ ਸਿੱਖਿਆ ਲਈ ਵੀ ਅਸੀਂ ਵੀ ਚਲੋ ਜੇ ਉਹਨੇ ਕਰ ਲਿਆ ਤਾਂ ਸਾਨੂੰ ਕਰਨਾ ਚਾਹੀਦਾ, ਨਹੀਂ। ਇੱਥੋਂ ਫਿਰ ਇਹ ਵਿਚਾਰ ਚੱਲ ਪਈ ਵੀ ਨਹੀਂ, ਜੇ ਉਹਨੇ ਇਹ ਗੁਨਾਹ ਕੀਤਾ ਸਾਨੂੰ ਚੰਗਾ ਨਹੀਂ ਲੱਗਾ, ਅਤੇ ਅਸਲ ਵਿੱਚ ਇਹ ਗੁਨਾਹ, ਇਹ ਕਰਮ, ਇਹ ਬਿਰਤੀ, ਇਹ ਜਿਹੜਾ ਕੰਮ ਹੈ ਉਹ ਨਹੀਂ ਕਰਨਾ ਚਾਹੀਦਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਸਿੱਖ ਕੀ ਕਰਦੇ ਆ ਕਿ ਸਤਿਗੁਰੂ ਜੀ ਦੇ ਦਰ 'ਤੇ ਆਣ ਕੇ ਆਪਣੇ ਅੰਦਰ ਦੇ ਅਵਗੁਣਾਂ ਨੂੰ ਵੱਖ ਕਰ ਲੈਂਦੇ ਆ, ਲੋਭ ਮੋਹ ਅਹੰਕਾਰ, ਕਿਉਂਕਿ ਗੁਰੂ ਘਰ ਆਓਗੇ ਅੱਖਾਂ ਵੀ ਤੰਗ ਕਰਨਗੀਆਂ, ਕੰਨ ਵੀ ਤੰਗ ਕਰਨਗੇ, ਤੁਹਾਡੀ ਜ਼ੁਬਾਨ ਵੀ ਤੰਗ ਕਰੇਗੀ। ਸਤਿਗੁਰੂ ਸਾਹਿਬ ਕਹਿਣਗੇ ਜ਼ੁਬਾਨ ਨਿੰਦਾ ਸੁਣਨ ਵਾਸਤੇ, ਅੱਖਾਂ ਰੂਪ ਵੇਖਣ ਵਾਸਤੇ, ਅਤੇ ਇੱਥੋਂ ਤੱਕ ਜ਼ੁਬਾਨ ਨਿੰਦਾ ਬੋਲਣ ਵਾਸਤੇ ਤੁਹਾਨੂੰ ਪ੍ਰੇਰਨਾ ਕਰੇਗੀ ਬਾਰ ਬਾਰ। ਪਰ ਸਤਿਗੁਰੂ ਸਾਹਿਬ ਕਹਿਣਗੇ ਤੱਤ ਬੁੱਧੀ ਦਾ ਪਾਤਰ ਜਿਹੜਾ ਸਿਮਰਨ ਕਰਕੇ ਹੋ ਗਿਆ, ਸਤਿਗੁਰੂ ਮਹਾਰਾਜ ਕਹਿਣਗੇ ਇਹਨਾਂ ਚੀਜ਼ਾਂ ਤੋਂ ਦੂਰ ਵੱਖਰਾ ਹੋ ਜਾਂਦਾ, ਸੱਖਣਾ ਹੋ ਜਾਂਦਾ। ਇਹ ਹੈ ਤੱਤ ਬੁੱਧ, ਇਹ ਪ੍ਰਭੂ ਦੇ ਨਿਰੰਕਾਰ ਦੇ ਸਿਮਰਨ ਨਾਲ ਪ੍ਰਗਟ ਹੁੰਦੀ। ਫਿਰ ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ, ਜਪ ਤਪ ਪੂਜਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਨੇ ਸਿਮਰਨ ਕਰ ਲਿਆ ਨਾ, ਜਿਹਨੇ ਅਭਿਆਸ ਕਰ ਲਿਆ, ਅਤੇ ਸਤਿਗੁਰੂ ਸਾਹਿਬ ਕਹਿਣ ਲੱਗੇ ਇਹ ਗੱਲ ਦਾ ਖਿਆਲ ਰੱਖਿਓ, ਜਪ ਵੀ ਤਪ ਵੀ ਅਤੇ ਦੁਨੀਆਂ ਦੀਆਂ ਸ੍ਰੇਸ਼ਟ ਪੂਜਾ ਵੀ ਸਾਰਾ ਕੁਝ ਵਿੱਚ ਹੀ ਆ ਗਿਆ। ਜਪ ਵੀ ਕਿੱਥੇ ਚੌਂਕੜਾ ਮਾਰ ਕੇ ਬੈਠਣਾ, ਅਤੇ ਤਪ ਦਾ ਅਰਥ ਹੈ ਬਹੁਤ ਕਠਿਨ ਤਪੱਸਿਆ ਕਰਨੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਦੁਨੀਆਂ ਦੇ ਤਲ 'ਤੇ ਵੱਡੇ ਧਾਰਮਿਕ ਅਸਥਾਨਾਂ 'ਤੇ ਪੂਜਾ ਹੁੰਦੀ ਸੀ, ਹਿੰਦੂ ਮਤ ਦੇ ਲੋਕ ਪੂਜਾ ਨੂੰ ਸਭ ਤੋਂ ਸ੍ਰੇਸ਼ਟ ਸਮਝਦੇ, ਪਰ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੋ, ਨਿਰੰਕਾਰ ਦਾ ਸਿਮਰਨ, ਉਹਦੀ ਯਾਦ ਸਾਡੇ ਹਿਰਦੇ ਵਿੱਚ ਆ ਗਈ। ਸਤਿਗੁਰੂ ਜੀ ਮਹਾਰਾਜ ਕਹਿਣਗੇ ਉਸ ਦਿਨ ਫਿਰ ਜਪ ਵੀ ਆ ਗਿਆ, ਤਪ ਵੀ ਆ ਗਿਆ ਅਤੇ ਪੂਜਾ ਵੀ ਆ ਗਈ। ਇਹਨੂੰ ਬਰੀਕੀ ਨਾਲ ਵੇਖੀਏ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਜਗਨਨਾਥਪੁਰੀ ਗਏ, ਉੱਥੇ ਬਾਹਰੀ ਕਰਮ ਹੋ ਰਿਹਾ ਸੀ ਸਾਰਾ। ਬਾਹਰੀ ਕਰਮ ਕੀ ਹੋ ਰਿਹਾ ਸੀ? ਥਾਲੀ ਵਿੱਚ ਉਹਨਾਂ ਨੇ ਜਨਕ ਮੋਤੀ ਰੱਖੇ, ਦੀਵੇ ਬਾਲ ਦਿੱਤੇ, ਦੋ ਫੁੱਲ ਰੱਖ ਦਿੱਤੇ ਵਿੱਚ, ਬਹੁਤ ਕੁਛ ਜਿਹੜਾ ਸੀ ਉਹਦੇ ਵਿੱਚ ਰੱਖਿਆ। ਅਤੇ ਬਹੁਤ ਕੁਝ ਰੱਖਣ ਤੋਂ ਬਾਅਦ ਉਹ ਜਗਨਨਾਥ ਦੀ ਮੂਰਤੀ, ਜਿਹਨੂੰ ਰੱਬ ਦੀ ਮੂਰਤੀ ਕਹਿੰਦੇ ਸੀ ਵੀ ਜਗਤ ਦਾ ਨਾਥ ਬਣਾਉਣ ਵਾਲਾ, ਉਹਦੇ ਅੱਗੇ ਆਰਤੀ ਦੀ ਥਾਲੀ ਘੁਮਾ ਦਿੰਦੇ, ਫੁੱਲ ਫਲ ਸਾਰਾ ਕੁਝ ਰੱਖ ਕੇ ਚੌਰ ਕਰਦੇ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਬੈਠੇ ਅਤੇ ਸ਼ਬਦ ਦੀ ਆਰੰਭਤਾ ਕਰ ਦਿੱਤੀ। ਮਹਾਰਾਜ ਜੀ ਕਹਿੰਦੇ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲੇ ਆਨ ਲਓ, ਪਵਨ ਚਵਰੋ ਕਰੇ, ਸਗਲ ਬਨ ਰਾਏ, ਫੁਲੰਤ ਜੋਤੀ, ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਉਹਦੇ ਮੌਕੇ ਦੇ ਪੁਰੋਹਿਤ ਨੂੰ ਕਿਹਾ, ਕਹਿਣ ਲੱਗੇ, ਥਾਲ ਫੜ ਕੇ ਅਤੇ ਬਾਹਰੀ ਰੂਪ ਵਿੱਚ ਪੂਜਾ ਕਰ ਦਿਓ, ਉਸ ਦੀ ਪੂਜਾ ਅਤੇ ਉਹਦੀ ਆਰਤੀ ਤਾਂ ਨਿਰੰਕਾਰ ਦੀ ਸਾਰੀ ਕੁਦਰਤ ਆਪੇ ਕਰ ਰਹੀ। ਉਹ ਕਹਿੰਦੇ, ਜੀ ਕਿਵੇਂ? ਮਹਾਰਾਜ ਕਹਿੰਦੇ, ਆ ਵੇਖੋ ਆਕਾਸ਼ ਗਗਨ ਇਹ ਥਾਲ ਹੈ, ਅਤੇ ਉਸ ਤੋਂ ਬਾਅਦ ਰਵ ਚੰਦ ਦੀਪਕ ਬਣ, ਜਿਹੜੇ ਦੀਵੇ ਤੁਸੀਂ ਬਾਲੇ ਉਹ ਚੰਦਰਮਾ ਅਤੇ ਸੂਰਜ ਦਿਨ ਰਾਤ ਬਲਦੇ ਪਏ। ਫਿਰ ਨਾਲ ਹੀ ਕਹਿ ਦਿੱਤਾ ਕਿ ਉਹ ਕਹਿੰਦੇ, ਜੀ ਜਨਕ ਮੋਤੀ ਕਿੱਥੋਂ ਲਿਆਓਗੇ? ਕਹਿਣ ਲੱਗੇ, ਸਾਰੇ ਦੇ ਸਾਰੇ ਤਾਰੇ ਜਿੰਨੇ ਵੀ ਨੇ ਉਹ ਜਨਕ ਮੋਤੀ ਹਨ। ਧੂਪ ਮਾਲੇ ਆਨ ਲਓ, ਕਹਿੰਦੇ ਫਿਰ ਸੁਗੰਧੀਆਂ ਅਤੇ ਫੁੱਲ ਕਿੱਥੋਂ ਲਿਆਓਗੇ? ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਧੂਪ ਮਾਲੇ ਆਨ ਲਓ, ਪਵਨ ਚਵਰੋ ਕਰੇ। ਕਹਿਣ ਲੱਗੇ, ਧੂਪ ਦੀ ਗੱਲ ਕਰਦੇ ਹੋ ਨਾ ਅਤੇ ਚੌਰ ਦੀ ਗੱਲ ਕਰਦੇ ਹੋ। ਕਹਿੰਦੇ, ਪਵਨ ਹਵਾ ਜਿਹੜੀ ਹੈ ਉਹ ਕਰਤੇ ਪੁਰਖ ਨੂੰ ਚੌਰ ਕਰ ਰਹੀ ਹੈ। ਸਗਲ ਬਨ ਰਾਏ, ਫੁਲੰਤ ਜੋਤੀ, ਕਹਿਣ ਲੱਗੇ ਸਾਰੀਆਂ ਸੁਗੰਧੀਆਂ ਜਿਹੜੀਆਂ ਬਨਸਪਤੀ ਤੋਂ ਫੁੱਲਾਂ ਤੋਂ ਆ ਰਹੀਆਂ, ਸਾਰੀ ਬਨਸਪਤੀ ਜਿੰਨੇ ਫੁੱਲ ਫਲ ਨੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਸਾਰੀ ਬਨਸਪਤੀ ਹੀ ਉਹਦੀ ਸੁਗੰਧੀ ਵਾਸਤੇ ਤਤਪਰ ਬੈਠੀ ਹੈ, ਉਹਨੂੰ ਸੁਗੰਧੀ ਦੇ ਰਹੀ। ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ। ਮਹਾਰਾਜ ਕਹਿਣਗੇ, ਆ ਬਾਹਰੀ ਰੂਪ ਨਹੀਂ। ਅਤੇ ਇਹ ਗੱਲ ਜਦੋਂ ਆਪਾਂ ਗ੍ਰੰਥਾਂ ਵਿੱਚੋਂ ਪੜ੍ਹਦੇ ਹਾਂ ਅਤੇ ਇਤਿਹਾਸ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸਮਝ ਕੇ ਉਸ ਦਿਨ ਤੋਂ ਉਸ ਪੁਰੋਹਿਤ ਨੇ ਉੱਥੇ ਥਾਲੀ ਫੜ ਕੇ ਆਰਤੀ ਨਹੀਂ ਸਿੱਖੀ, ਉਹਨੂੰ ਬਰਾਦਰੀ 'ਚੋਂ ਛੇਕ ਦਿੱਤਾ ਗਿਆ ਵੀ ਤੂੰ ਯੋਗੀ ਨਹੀਂ। ਉਹਨੇ ਕਿਹਾ, ਨਹੀਂ, ਮੈਨੂੰ ਸਮਝ ਆ ਗਈ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਗਏ, ਉਹ ਸਮਝ ਆ ਗਈ ਮੈਨੂੰ, ਮਹਿਸੂਸ ਹੋਣ ਲੱਗ ਪਈ, ਆਈ ਹੈ। ਮਹਾਰਾਜ ਕਹਿੰਦੇ, ਜਿੱਦਣ ਸਿਮਰਨ ਆ ਗਿਆ ਫਿਰ ਇਹ ਅਹਿਸਾਸ ਹੋਏਗਾ ਵੀ ਆਹ ਸੁਗੰਧੀ ਆਪਾਂ ਬਾਹਰੋਂ ਦਿੰਦੇ ਹਾਂ, ਕਰਤੇ ਪੁਰਖ ਨੇ ਕੁਦਰਤ ਦੇ ਵਿੱਚ ਫੁੱਲ ਹੀ ਇਹੋ ਜਿਹੇ ਪੈਦਾ ਕਰ, ਚੰਦਨ ਇਹੋ ਜਿਹਾ ਰੂਪ ਪ੍ਰਗਟ ਕਰ ਦਿੱਤਾ। ਇਸ ਕਰਕੇ ਫਿਰ ਸਤਿਗੁਰੂ ਕਹਿਣਗੇ, ਇਹ ਸਿਮਰਨ ਨਾਲ ਹੁੰਦਾ। ਪ੍ਰਭ ਕਹਿ ਸਿਮਰਨ ਬਿਨਸੈ ਦੂਜਾ। ਮਹਾਰਾਜ ਜੀ ਕਹਿੰਦੇ, ਜਿੱਦਣ ਸਿਮਰਨ ਆ ਗਿਆ ਨਾ ਉਦਣ ਫਿਰ ਬਿਨਸੈ ਦੂਜਾ। ਦੂਜੇ ਦਾ ਅਰਥ ਹੈ ਦੂਜਾ ਭਾਅ, ਕਹਿੰਦੇ ਨੇ ਮਾਇਆ। ਅਤੇ ਮਾਇਆ ਪਤਾ ਕੀ ਕਰਦੀ ਹੈ? ਮਾਇਆ ਤੁਹਾਡੇ ਸਾਹਮਣੇ ਇੱਕ ਪ੍ਰਤੀਬਿੰਬ ਸਿਰਜ ਦਿੰਦੀ ਹੈ ਕਿ ਇਹਦੇ ਬਰਾਬਰ ਤੇ ਇੱਕ ਹੋਰ ਵੀ ਹੈ। ਗੁਰਬਾਣੀ ਦਾ ਸੁੱਖ, ਜਪਜੀ ਸਾਹਿਬ ਪੜ੍ਹਨ ਵੇਲੇ ਦਾ ਸੁੱਖ, ਸੇਵਾ ਕਰਨ ਦਾ ਸੁੱਖ, ਪ੍ਰਸ਼ਾਦੇ ਗੁਰੂ ਕੇ ਲੰਗਰ ਵਿੱਚ ਸੇਵਾਵਾਂ ਕਰਨ ਦਾ ਸੁੱਖ, ਅਸੀਂ ਦੁਨਿਆਵੀ ਮਕਮਲੀ ਬਿਸਤਰਿਆਂ ਨੂੰ ਸਮਝੀ ਬੈਠੇ, ਇੱਥੋਂ ਸੁੱਖ ਮਿਲੇ। ਜਿਹੜਾ ਸੁੱਖ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਸੇਵਾ ਵਿੱਚੋਂ, ਜਿਹੜਾ ਸੁੱਖ ਸੰਗਤ ਵਿੱਚ ਬੈਠ ਕੇ ਗੁਰਬਾਣੀ ਸਿਮਰਨ ਕਰਨ ਵਿੱਚੋਂ ਮਿਲਣਾ ਹੈ, ਸਤ ਜਾਣਿਓ ਬਿਸਤਰੇ ਦੇ ਵਿੱਚ ਮਕਮਲੀ ਸੇਜਾ ਵੀ ਲੈ ਕੇ ਬਹਿ ਜਾਓ, ਅੰਦਰ ਚੈਨ ਨਹੀਂ। ਜਿਹੜਾ ਦੋ ਬੰਦਿਆਂ ਨੂੰ ਪ੍ਰਸ਼ਾਦਾ ਛਕਾ ਕੇ ਤੁਹਾਡੇ ਅੰਦਰ ਸੁੱਖ। ਮਹਾਰਾਜ ਕਹਿੰਦੇ, ਪ੍ਰਭ ਕਹਿ ਸਿਮਰਨ ਬਿਨਸੈ ਦੂਜਾ। ਦੂਜੇ ਦਾ ਅਰਥ ਹੈ ਮਾਇਆ ਦਾ ਭਾਵ। ਮਾਇਆ ਦਾ ਭਾਵ ਤੁਸੀਂ ਸਮਝਦੇ ਹੋ ਨਾ, ਮਾਇਆ ਦਾ ਭਾਵ ਕੀ ਹੈ ਕਿ ਜੋ ਰੱਬ ਨਾਲੋਂ ਤੋੜ ਕੇ ਤੁਹਾਨੂੰ, ਨਿਰੰਕਾਰ ਨਾਲੋਂ ਤੋੜ ਕੇ ਸੰਸਾਰ ਨਾਲ ਜੋੜ ਰਹੀ ਹੈ ਜਿਹੜੀ ਚੀਜ਼, ਉਹ ਮਾਇਆ ਹੈ। ਉਹਦਾ ਭਾਵੇਂ ਕਿੱਦਾਂ ਦਾ ਰੂਪ ਹੋਵੇ, ਕਿੱਦਾਂ ਦਾ ਰੰਗ ਹੋਵੇ, ਤੁਸੀਂ ਗੁਰੂ ਘਰ ਵਾਲੇ ਪਾਸੇ ਆ ਰਹੇ ਹੋ, ਤੁਹਾਡੇ ਮਨ ਵਿੱਚ ਕੋਈ ਫੁਰਨਾ ਆ ਗਿਆ ਵੀ ਨਹੀਂ ਚਲੋ ਕੱਲ੍ਹ ਨੂੰ ਚਲੇ ਜਾਵਾਂਗੇ, ਅਸਲ ਵਿੱਚ ਇਹ ਵੀ ਮਾਇਆ। ਜਦੋਂ ਗੁਰਦੁਆਰਾ ਸਾਹਿਬ ਆ ਰਹੇ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੇ ਸਾਹਮਣੇ ਖਲੋਤੇ ਹਾਂ, ਟੈਲੀਫੋਨ ਵੱਜ ਗਿਆ, ਮੋਬਾਈਲ ਵੱਜਿਆ, ਆਏ ਤਾਂ ਮੱਥਾ ਟੇਕਣ ਸੀ, ਉਸੇ ਵੇਲੇ ਮਨ ਨੇ ਸੋਚਿਆ ਵੀ ਚਲੋ ਫੋਨ ਆ ਗਿਆ, ਪਿੱਛੇ ਮੁੜ ਗਿਆ, ਇਹ ਵੀ ਮਾਇਆ। ਗੁਰੂ ਘਰ ਆ ਰਹੇ ਹੋ, ਕੋਈ ਰਸਤੇ ਵਿੱਚ ਮਿੱਤਰ ਇਹੋ ਜਿਹਾ ਮਿਲ ਗਿਆ, ਉਹਨੇ ਗੱਲਾਂ ਇਹੋ ਜਿਹੀਆਂ ਲਾ ਲਈਆਂ, ਗੱਲਾਂ ਜ਼ਰੂਰੀ ਲੱਗਣ ਲੱਗ ਪਈਆਂ, ਗੁਰਦੁਆਰਾ ਸਾਹਿਬ ਦਾ ਦੀਵਾਨ ਵੀ ਸਮਾਪਤ ਹੋ ਗਿਆ ਅਤੇ ਆਪਾਂ ਪਹੁੰਚ ਨਹੀਂ ਸਕੇ ਮਾਇਆ। ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਮਾਈ ਮਾਇਆ ਛਲ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਅੱਗੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਆਈ ਮੁਜਹਿ ਪੈ, ਅਨਿਕ ਕਰਹਿ ਕਰ ਭੇਖ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼।
ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਮਾਇਆ ਮੇਰੇ 'ਤੇ ਵੀ ਆਈ ਸੀ ਪਰ ਮੈਨੂੰ ਨਮਸਕਾਰ ਕਰਕੇ ਚਲੀ ਜਾਈ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ, ਗੁਰੂ ਨੇ ਰੱਖ ਲਿਆ, ਪਤ ਰੱਖ ਲਈ, ਲਾਜ ਰੱਖ ਲਈ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਇਹ ਦੂਜਾ ਭਾਵ ਬਿਨਸ ਜਾਂਦਾ ਹੈ। ਜਿੱਦਣ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆ ਗਏ ਉਦਣ ਭਰੋਸਾ ਹੋ ਜਾਂਦਾ ਕਿ ਦੁਨਿਆਵੀ ਸੁੱਖ ਇੱਕ ਪਾਸੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਹ ਜੀਵਨ ਦੇ ਵਿੱਚ ਨਿਰੰਕਾਰ ਦੀ ਦਾਤ ਜਿਹੜੀ ਹੈ ਸਾਡੇ ਜੀਵਨ ਵਿੱਚ ਉਹ ਬਿਨਸ ਹੈ, ਦੂਜਾ ਸਿਮਰਨ ਸਾਡੇ ਅੰਦਰ ਦੂਜੇ ਭਾਵ ਦਾ ਨਾਸ਼ ਕਰ ਦਿੰਦੇ। ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ, ਸਤਿਗੁਰੂ ਕਹਿੰਦੇ ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਹੋ, ਸਿੱਖ ਚੌਂਕੜਾ ਮਾਰ ਕੇ ਬੈਠੇ। ਮਹਾਰਾਜ ਜੀ ਨੇ ਕਿਹਾ ਉਹ ਤੀਰਥਾਂ ਤੋਂ ਵੀ ਵੱਧ ਕੇ ਅੰਦਰ ਦਾ ਇਸ਼ਨਾਨ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਮਹਾਰਾਜ ਕਹਿਣਗੇ ਬਾਹਰੀ ਤੀਰਥਾਂ 'ਤੇ ਨਹਾਉਣ ਚੱਲੇ ਹੋ, ਨਾਮ ਅੰਦਰ ਦੇ ਜਿੱਦਣ ਪ੍ਰਵੇਸ਼ ਕਰ ਗਿਆ ਉਦਣ ਮੰਨ ਲਓ ਕਿ ਨਿੱਜ ਦਾ ਇਸ਼ਨਾਨ ਹੋ ਗਿਆ, ਬਾਹਰੀ ਤੀਰਥਾਂ ਨੂੰ ਛੱਡ ਕੇ ਫਿਰ ਅੰਦਰ ਉਹ ਤੀਰਥਾਂ ਵਾਲਾ ਫਲ ਹੀ ਪ੍ਰਾਪਤ ਹੋ ਗਿਆ। ਤੀਰਥ ਅਤੇ ਤੀਰਥ ਕਿਹਨੂੰ ਕਹਿੰਦੇ? ਵੈਸੇ ਤੀਰਥ ਕਿਹਾ ਜਾਂਦਾ ਤੀਰਥ ਤਿੰਨ ਤਰੀਕਿਆਂ ਨਾਲ ਬਣਿਆ ਹੋਇਆ ਸਥਾਨ, ਜਿੱਥੇ ਕਿਸੇ ਮਹਾਤਮਾ ਦਾ ਜਨਮ ਹੋਇਆ ਹੋਵੇ, ਜਿੱਥੇ ਦੂਸਰਾ ਹੈ ਜਿੱਥੇ ਉਹਨੇ ਭਗਤੀ ਕੀਤੀ ਹੋਵੇ, ਤੀਸਰਾ ਜਿੱਥੇ ਉਹਦਾ ਅੰਤਿਮ ਸਮਾਂ ਬਤੀਤ ਹੋਇਆ ਹੋਵੇ। ਇਹ ਤਿੰਨ ਰੂਪਾਂ ਦੇ ਵਿੱਚ ਹੁੰਦਾ। ਮਹਾਰਾਜ ਜੀ ਨੇ ਕਿਹਾ ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ, ਸਿਮਰਨ ਵਿੱਚ ਬੈਠਿਆਂ ਹੀ। ਅਤੇ ਇਹ ਗੁਰਬਾਣੀ ਦੇ ਵਿੱਚੋਂ ਜਦੋਂ ਇਹਦੀ ਵਿਆਖਿਆ ਪੁੱਛਾਂਗੇ ਤਾਂ ਮਹਾਰਾਜ ਸਾਨੂੰ ਬੜਾ ਸੋਹਣਾ ਸਮਝਾਉਂਦੇ। ਭਗਤ ਕਬੀਰ ਸਾਹਿਬ ਜੀ, ਉਹਨਾਂ ਨੂੰ ਸਵਾਲ ਕੀਤਾ ਜਿੰਨੇ ਵੀ ਉਸ ਵਕਤ ਮੌਕੇ ਦੇ ਪੁਰੋਹਿਤ ਸਨ, ਕਹਿੰਦੇ ਵੀ ਤੁਸੀਂ ਜਾਂਦੇ ਕਿਉਂ ਨਹੀਂ, ਤੁਸੀਂ ਹਿੰਦੂ ਮਤ ਨਾਲ ਪਹਿਲਾਂ ਸੰਬੰਧਿਤ ਸੀ, ਨਾ ਤੁਹਾਨੂੰ ਗੋਮਤੀ ਦੇ ਤੀਰ, ਗੰਗਾ ਦੇ ਤੀਰ ਤੁਹਾਨੂੰ ਇਸ਼ਨਾਨ ਕਰਦਿਆਂ ਨਹੀਂ ਵੇਖਿਆ ਕਦੀ, ਅਤੇ ਬਾਅਦ ਵਿੱਚ ਧਰਮ ਤਬਦੀਲ ਹੋ ਗਿਆ ਸੀ, ਮੁਸਲਮਾਨ ਬਣ ਗਏ। ਕਹਿੰਦੇ ਨੇ ਵੀ ਮੁਸਲਮਾਨ ਹੋ ਅਤੇ ਤੁਹਾਨੂੰ ਹੱਜ ਕਰਦਿਆਂ ਵੀ ਨਹੀਂ ਵੇਖਿਆ ਕਦੀ। ਭਗਤ ਕਬੀਰ ਸਾਹਿਬ ਕਹਿਣ ਲੱਗੇ ਵੀ ਤੁਸੀਂ ਇੱਕ ਵਾਰੀ ਜਾਂਦੇ ਹੋ ਸਕਦਾ, ਸਾਰੀ ਉਮਰ ਵਿੱਚ ਇੱਕ ਵਾਰੀ ਜਾਓ, ਮੈਂ ਰੋਜ਼ ਹੀ ਹੱਜ ਕਰ ਰਿਹਾ। ਉਹ ਹੱਸਣ ਲੱਗ ਪਏ, ਕਹਿੰਦੇ ਮੈਂ ਰੋਜ਼ ਹੀ ਗੰਗਾ ਦੇ ਕਿਨਾਰੇ ਅਤੇ ਗੋਮਤੀ ਦੇ ਗੋਦਾਵਰੀ ਦੇ ਨੇੜੇ ਵੀ ਜਾ ਕੇ ਇਸ਼ਨਾਨ ਕਰਦਾ। ਕਹਿੰਦੇ ਵੀ ਖਮਾਲ ਹੋ ਗਏ, ਬੈਠੇ ਅਸੀਂ ਤੁਹਾਨੂੰ ਇੱਥੇ ਵੇਖਦੇ ਹਾਂ। ਉਹਨਾਂ ਫਿਰ ਸ਼ਬਦ ਵਰਤਿਆ, ਕਹਿੰਦੇ ਨੇ ਹੱਜ ਹਮਾਰੀ ਗੋਮਤੀ ਤੀ ਜਹਾਂ ਵਸੈ ਪੀਤੰਬਰ ਪੀਰ। ਮਹਾਰਾਜ ਕਹਿਣਗੇ ਸਾਡੀ ਹੱਜ ਵੀ ਸਾਡੇ ਨਿੱਜ ਵਿੱਚ, ਗੋਮਤੀ ਦਾ ਕਿਨਾਰਾ ਵੀ, ਗੰਗਾ ਦਾ ਕਿਨਾਰਾ ਵੀ ਮੇਰੇ ਨਿੱਜ ਵਿੱਚ ਹੈ। ਮੈਂ ਸੁਰਤ ਕਰਕੇ ਰੋਜ਼ਾਨਾ ਬੰਦਗੀ ਵਿੱਚ ਬੈਠਾ, ਗੰਗਾ ਵਿੱਚ ਵੀ ਇਸ਼ਨਾਨ ਕਰ ਰਿਹਾ ਅਤੇ ਰੋਜ਼ਾਨਾ ਆਪਣੇ ਗੁਨਾਹਾਂ ਨੂੰ ਧੋਣ ਵਾਸਤੇ ਹੱਜ ਕਰਨ ਵੀ ਜਾ ਰਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਫਿਰ ਕਹਿੰਦੇ ਆ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ। ਕਹਿੰਦੇ ਜਿੱਦਣ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਤੁਹਾਡੀ ਗੱਲ ਦਰਗਾਹ ਵਿੱਚ ਵੀ ਪ੍ਰਵਾਨ ਹੋ ਜਾਏ। ਦਰਗਾਹ ਵਿੱਚ ਪ੍ਰਵਾਨ ਹੋਣ ਦਾ ਅਰਥ ਕੀ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਨਾਨਕ ਦਾਸ ਮੁਖ 'ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋ। ਇੱਥੇ ਵੀ ਸੱਚ ਅਤੇ ਉੱਥੇ ਵੀ ਸੱਚ, ਜੋ ਮੁਖ ਦੇ ਵਿੱਚੋਂ ਬੋਲ ਦਿੱਤਾ ਫਿਰ ਉਹ ਸੱਚ ਹੁੰਦਾ। ਇਸ ਕਰਕੇ ਸਤਿਗੁਰੂ ਕਹਿਣਗੇ ਸਿਮਰਨ ਦੀ ਤਾਕਤ ਹੈ। ਜੇ ਸਿਮਰਨ ਦੀ ਤਾਕਤ, ਸੱਚ ਗੱਲ ਦੀ ਗੱਲ ਕਰੀਏ ਨਾ, ਤਾਂ ਉਦਾਹਰਣ ਮੈਂ ਆਪ ਜੀ ਦੇ ਸਨਮੁਖ ਦੇਣ ਲੱਗਾ। ਲਾਹੌਰ ਲੈ ਕੇ ਚੱਲਿਆ ਤੁਹਾਨੂੰ ਸੁਰਤ ਕਰਕੇ, ਸੁਰਤ ਕਰਕੇ ਲਾਹੌਰ ਚੱਲਿਓ। ਇੱਥੇ ਇੱਕ ਬਹੁਤ ਆਸੇ ਪਾਸਿਓਂ ਮਾਇਆ ਇਕੱਤਰ ਕਰਕੇ ਸਹਾਇਤਾ ਲੈ ਕੇ ਦੋਸਤਾਂ ਮਿੱਤਰਾਂ ਤੋਂ ਇੱਕ ਗੁਰੂ ਕਾ ਸਿੱਖ ਹੈ ਭਾਈ ਬੁੱਧੂ। ਇਹਨੇ ਮਨ ਵਿੱਚ ਸੋਚਿਆ ਵੀ ਆਪਾਂ ਇੱਥੇ ਭੱਠਾ ਲਾਈਏ, ਭੱਠਾ ਖੋਲੀਏ ਇੱਟਾਂ ਦਾ, ਜਿਹਨੂੰ ਆਵਾ ਕਹਿ ਦਿੰਦੇ, ਵੀ ਪਹਿਲਾਂ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮਿਲੀਏ। ਆਗਿਆ ਲੈਣੀ ਵੀ ਬੜੀ ਜ਼ਰੂਰੀ ਹੈ। ਇਹ ਅੰਮ੍ਰਿਤਸਰ ਆਇਆ ਅਤੇ ਅੰਮ੍ਰਿਤਸਰ ਆਣ ਕੇ ਭਾਈ ਬੁੱਧੂ ਨੇ ਕਿਹਾ ਵੀ ਮਹਾਰਾਜ, ਮੈਂ ਜਿੰਨਾ ਦੋਸਤਾਂ ਮਿੱਤਰਾਂ ਤੋਂ ਜਾਂ ਜਿੰਨਾ ਸਰਿਆ ਮੈਂ ਖਰਚਾ ਪਾਣੀ ਇਕੱਠਾ ਕਰਕੇ ਅਤੇ ਭੱਠਾ ਲਾਉਣਾ ਹੈ, ਆਵੇ ਲਾਉਣੇ ਆ, ਵੀ ਆਸੇ ਪਾਸੇ ਇੱਟਾਂ ਦੀ ਤਾਂ ਲੋੜ ਰਹਿੰਦੀ, ਵਪਾਰ ਬੜਾ ਵੱਡਾ ਹੈ। ਮਹਾਰਾਜ ਜੀ ਕਹਿੰਦੇ ਜ਼ਰੂਰ, ਮਹਾਰਾਜ ਜੀ ਕਿਰਪਾ ਕਰਿਓ ਆਵੇ ਪੱਕੇ ਨਿਕਲਣ। ਮਹਾਰਾਜ ਕਹਿਣਗੇ ਤੇਰੇ ਆਵੇ ਪੱਕੇ, ਭਾਈ ਬੁੱਧੂ ਤੇਰੇ ਆਵੇ ਪੱਕੇ ਨਿਕਲਣਗੇ, ਪਰ ਇੱਦਾਂ ਕਰਿਓ ਘਰ ਵਿੱਚ ਸੰਗਤ ਸੱਦਿਓ ਅਤੇ ਸੰਗਤ ਸੱਦ ਕੇ ਉਸ ਸੰਗਤ ਨੂੰ ਜਿਹੜਾ ਹੈ ਉਹ ਪ੍ਰਸ਼ਾਦਾ ਪਾਣੀ ਛਕਾਇਓ, ਸੰਗਤ ਅਰਦਾਸ ਕਰੇ ਭਲਾ ਹੋਵੇ, ਭੁੱਖਾ ਨਾ ਤੋਰਿਓ ਕੋਈ।
ਕਹਿੰਦੇ ਮਹਾਰਾਜ ਸੱਤ ਵਚਨ ਵਾਪਸ ਆ ਗਏ ਲਾਹੌਰ। ਇੱਕ ਰਾਤ ਗੋਇੰਦਵਾਲ ਸੁਖ ਸਾਹਿਬ ਰੁਕੇ, ਅਗਲੇ ਦਿਨ ਲਾਹੌਰ ਵਾਪਸ ਆ ਗਏ। ਦੋ ਦਿਨਾਂ ਬਾਅਦ ਹੀ ਸੰਗਤ ਸੱਦ ਲਈ ਘਰ, ਸੰਗਤ ਨੇ ਗੁਰਬਾਣੀ ਦਾ ਪਾਠ ਕੀਤਾ। ਇੱਥੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕੀਤਾ ਗਿਆ। ਜਦੋਂ ਲੰਗਰ ਪ੍ਰਸ਼ਾਦ ਸਾਰੀ ਸੰਗਤ ਵਾਸਤੇ ਤਿਆਰ ਹੋਇਆ, ਉੱਧਰੋਂ ਭੋਗ ਪੈ ਗਿਆ। ਅਰਦਾਸ ਕੀਤੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਨੇ ਬਚਨ ਕੀਤਾ ਸੀ ਆਵੇ ਪੱਕੇ ਨਿਕਲਣ, ਅਤੇ ਸੰਗਤ ਨੇ ਵੀ ਅਰਦਾਸ ਕੀਤੀ ਵੀ ਮਹਾਰਾਜ ਕਿਰਪਾ ਕਰਿਓ ਭਾਈ ਬੁੱਧੂ ਦੇ ਆਵੇ ਪੱਕ ਜਾਣ। ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਹੁਣ ਦਰਗਾਹ ਵਿੱਚ ਕਿਵੇਂ ਮੰਨੀ ਜਾਂਦੀ। ਇੱਥੇ ਇੱਕ ਸਿਮਰਨ ਦਾ ਅਭਿਆਸੀ ਸਿੱਖ ਸੀ, ਜਪਜੀ ਸਾਹਿਬ ਉਹਦਾ ਨੇਮ ਸੀ ਸਿੱਖ ਦਾ, ਦਿਨ ਰਾਤ ਜਪਜੀ ਸਾਹਿਬ ਪੜ੍ਹਨਾ। ਉਹਦਾ ਨਾਮ ਹੈ ਭਾਈ ਲੱਖੂ। ਸਾਦੇ ਜਿਹੇ ਕੱਪੜੇ, ਇਹ ਨਹੀਂ ਸੀ ਵੀ ਅੱਜ ਦੇ ਸਮੇਂ ਵਿੱਚ, ਅੱਜ ਦੁਨਿਆਵੀ ਤਲ ਦੇ ਉੱਪਰ ਤੁਹਾਨੂੰ ਭੁਲੇਖਾ ਬਹੁਤ ਪਏਗਾ, ਪਹਿਰਾਵੇ ਤੁਹਾਨੂੰ ਪ੍ਰਭਾਵਿਤ ਕਰੀ ਜਾਂਦੇ। ਜਿਹੜਾ ਤਾਂ ਵਿਚਾਰਾ ਬਿਲਕੁਲ ਵਾਕਈ ਮਹਾਤਮਾ ਹੋਵੇ ਉਹਨੂੰ ਆਪਾਂ ਸਤਿਕਾਰ ਨਹੀਂ ਦਿੰਦੇ, ਪਰ ਜਿਹਦੇ ਪੱਲੇ ਹੈ ਕੁਛ ਨਹੀਂ ਆਪਾਂ ਉਹਦਾ ਅਦਬ ਬਹੁਤ ਕਰਦੇ, ਕਿਉਂਕਿ ਪਹਿਰਾਵੇ ਦਾ ਅਦਬ ਕਰਦੇ। ਸਾਦਾ ਜਿਹਾ ਬਾਣਾ, ਔਰ ਉਸ ਵਕਤ ਭਾਈ ਲੱਖੋ ਪਤਾ ਲੱਗਾ ਵੀ ਸਿੱਖ ਦੇ ਘਰ ਵਿੱਚ ਪ੍ਰਸ਼ਾਦਾ ਪਾਣੀ ਚੱਲ ਰਿਹਾ, ਲੰਗਰ ਚੱਲ ਰਿਹਾ, ਅਤੇ ਇਹ ਸ਼ੱਕਦੀ ਸਿੱਖ ਦੇ ਘਰੋਂ ਸੀ ਪਿਆਰ ਨਾਲ। ਅਤੇ ਜਦੋਂ ਜਾ ਕੇ ਉਸ ਵਕਤ ਸਮਾਪਤੀ ਹੋਈ ਅਤੇ ਭਾਈ ਲੱਖੋ ਨੇ ਜਾ ਕੇ ਕਿਹਾ ਵੀ ਪ੍ਰਸ਼ਾਦਾ ਛਕਣਾ, ਜਿਹੜਾ ਬਾਹਰ ਖਲੋਤਾ ਸੀ ਉਹ ਕਹਿੰਦਾ ਭਾਈ ਰਿਸ਼ਤੇਦਾਰ ਅਜੇ ਖਲੋਤੇ ਆ, ਬੈਠੇ ਆ, ਸੰਗਤ ਆਈ ਬੈਠੀ ਆ, ਤੁਹਾਨੂੰ ਛਕਾ ਦਿਆਂਗੇ, ਇੱਥੇ ਬਾਹਰ ਬੈਠੋ। ਉਹ ਬਹਿ ਗਏ। ਉਹ ਅੰਦਰੋਂ ਫਿਰ ਭੁੱਖ ਸੀ ਨਾ, ਭੁੱਖ ਬਹੁਤ ਲੱਗੀ ਸੀ ਅੰਦਰੋਂ, ਫਿਰ ਕਾਹਲੀ ਪਈ, ਕਹਿੰਦੇ ਭਾਈ ਮੈਂ ਪ੍ਰਸ਼ਾਦਾ ਛਕਣਾ, ਮੈਨੂੰ ਭੁੱਖ ਬਹੁਤ ਲੱਗੀ। ਜਦੋਂ ਬਾਹਰ ਸਾਰੀ ਸੰਗਤ ਆ ਗਈ ਅਤੇ ਬਾਹਰ ਸਾਰੀ ਸੰਗਤ ਜਦੋਂ ਵਾਪਸ ਆ ਗਈ ਅਤੇ ਭਾਈ ਲੱਖੋ ਉੱਠ ਕੇ ਅੰਦਰ ਤੁਰਨ ਲੱਗੇ, ਇੰਨੇ ਚਿਰ ਨੂੰ ਉਸ ਵਕਤ ਕਹਿੰਦੇ ਵੀ ਪ੍ਰਸ਼ਾਦਾ ਮਸਤਾਨਾ ਹੋ ਗਿਆ, ਲੰਗਰ ਕਹਿੰਦੇ ਵੀ ਸਮਾਪਤ ਹੋ ਗਿਆ। ਭਾਈ ਲੱਖੋ ਕਹਿੰਦਾ ਵੀ ਕੁਝ ਨਾ ਕੁਝ ਤਾਂ ਹੋਏਗਾ, ਮੈਨੂੰ ਛਕਾ ਦਿਓ। ਜਿਹੜਾ ਬਾਹਰ ਦਰਵਾਜ਼ੇ 'ਤੇ ਖਲੋਤਾ ਸੀ ਉਸ ਵਕਤ ਉਹਨੇ ਥੋੜ੍ਹੀ ਜਿਹੀ ਬਾਂਹ ਪਰੇ ਕਰਕੇ ਨਾ ਬਾਂਹ ਦੇ ਨਾਲ ਪਰਾਂ ਕਰ ਦਿੱਤਾ, ਬਾਂਹ ਦੇ ਨਾਲ ਪਰਾਂ ਕਰ ਦਿੱਤਾ, ਅਤੇ ਭਾਈ ਲੱਖੋ ਨੂੰ ਧੱਕਾ ਵੱਜ ਗਿਆ। ਧੱਕਾ ਵੱਜ ਗਿਆ, ਚਾਰ ਪੰਜ ਕਦਮ ਇੱਕਦਮ ਡਿੱਗਦੇ ਡਿੱਗਦੇ ਪਿਛਾਹ ਹੋ ਗਿਆ। ਜਦੋਂ ਧੱਕਾ ਵੱਜਿਆ ਅਤੇ ਜਾਂਦੇ ਜਾਂਦੇ ਭਾਈ ਬੁੱਧੂ ਹੁਣ ਅਭਿਆਸੀ ਬੜੇ ਸੀ ਬੰਦਗੀ ਦੇ, ਜਾਂਦੇ ਜਾਂਦੇ ਕਹਿ ਗਏ ਗੁਰੂ ਨੂੰ ਮੱਥੇ ਟੇਕਦੇ, ਸਿੱਖ ਨੂੰ ਧੱਕੇ ਮਾਰਦੇ, ਜਾ ਤੇਰਾ ਆਵਾ ਕੱਚਾ। ਕਿੱਡੇ ਖਮਾਲ ਦਾ ਉਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਸਿੱਖ ਦਾ ਬਚਨ, ਵਾਕਈ ਸਤਿਗੁਰੂ ਸਮਝਾਉਣਾ ਚਾਹੁੰਦੇ ਸੀ ਵੀ ਸਿੱਖ ਦੀ ਕਦਰ ਕਿੰਨੀ ਕੁ ਹੋਣੀ ਚਾਹੀਦੀ। ਅਤੇ ਜਿਹੜੇ ਕੋਲ ਖਲੋਤੇ ਸੀ ਉਹ ਕਹਿੰਦੇ ਜਾ ਹੁਣ ਅਰਦਾਸ ਹੋ ਗਈ, ਹੁਣ ਤਾਂ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ ਵੀ ਆਵੇ ਪੱਕਦੇ, ਤੂੰ ਜੋ ਕਹੀ ਜਾਣਾ ਕਹੀ ਜਾ। ਉਹ ਕਹਿੰਦੇ ਵੀ ਗੁਰੂ ਨੂੰ ਮੱਥੇ ਟੇਕੋ, ਸਿੱਖ ਨੂੰ ਧੱਕੇ ਮਾਰੋ, ਤੇਰਾ ਆਵਾ ਕੱਚਾ। ਗੁਰਮੁਖੋ ਦੂਜੇ ਦਿਨ ਆਵੇ ਸ਼ੁਰੂ ਕੀਤੇ, ਅੱਗ ਬਾਲੀ ਗਈ, ਅਗਲੇ ਦਿਨ ਦੀ ਉਡੀਕ ਹੋਈ ਵੀ ਇੱਟਾਂ ਪੱਕੀਆਂ ਨਿਕਲਣਗੀਆਂ ਸਾਰੇ ਪਾਸੇ। ਉਹ ਧਿਆਨ ਸੀ ਵੀ ਹੁਣ ਤਾਂ ਕੋਈ ਕਮੀ ਨਹੀਂ ਰਹਿ ਜਾਣੀ। ਜਦੋਂ ਆਵਾ ਖੋਲ੍ਹਿਆ ਨਾ ਅਗਲੇ ਦਿਨ, ਆਵਾ ਖੋਲ੍ਹਿਆ ਅਤੇ ਇੱਟਾਂ ਪਿੱਲੀਆਂ ਨਿਕਲ ਆਈਆਂ, ਅੱਧੀਆਂ ਪੱਕੀਆਂ ਅਤੇ ਅੱਧੀਆਂ ਕੱਚੀਆਂ। ਪਰੇਸ਼ਾਨੀ ਹੋ ਗਈ ਮਨ ਵਿੱਚ, ਇਹ ਕੀ ਬਣ ਗਿਆ, ਸਾਰਾ ਪੈਸਾ ਚੁੱਕ ਕੇ ਉੱਥੇ ਲਾ ਦਿੱਤਾ ਅਤੇ ਇੱਟਾਂ ਵੀ ਕੱਚੀਆਂ ਨਿਕਲ ਆਈਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਗਏ, ਮਹਾਰਾਜ ਵੀ ਇਹ ਕੀ ਬਣ ਗਿਆ, ਤੁਹਾਡਾ ਬਚਨ ਸੀ। ਮਹਾਰਾਜ ਕਹਿੰਦੇ ਸੰਗਤ ਆਈ ਸੀ? ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਾਇਆ ਸੀ? ਕਹਿੰਦੇ ਅਰਦਾਸ ਵੀ ਕੀਤੀ। ਮਹਾਰਾਜ ਕਹਿੰਦੇ ਵੀ ਕੋਈ ਘਟਨਾ ਜਾਂ ਕੁਛ ਵਰਤਿਆ ਤਾਂ ਨਹੀਂ, ਕੋਈ ਭੁੱਖਾ ਤਾਂ ਨਹੀਂ ਗਾ? ਕਹਿੰਦੇ ਮਹਾਰਾਜ ਹਾਂ, ਇੱਕ ਗੱਲ ਜ਼ਰੂਰ ਹੋਈ ਵੀ ਜਾਂਦਾ ਜਾਂਦਾ ਇੱਕ ਸਿੱਖ ਨੂੰ ਕਿਤੇ ਧੱਕਾ ਵੱਜ ਗਿਆ, ਭਾਈ ਲੱਖੂ ਨੂੰ ਉਹਨੂੰ ਪ੍ਰਸ਼ਾਦਾ ਨਹੀਂ ਮਿਲਿਆ, ਉਹ ਜਾਂਦਾ ਕਹਿ ਗਿਆ ਵੀ ਸਿੱਖ ਨੂੰ ਧੱਕੇ ਮਾਰਦੇ ਅਤੇ ਗੁਰੂ ਨੂੰ ਮੱਥੇ ਟੇਕ ਦਿਓ, ਜਾ ਤੇਰਾ ਆਵਾ ਕੱਚਾ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਬੁੱਧੂ ਮੇਰੀ ਬੰਨੀ ਹੋਈ ਤਾਂ ਸਿੱਖ ਛੁਡਾ ਸਕਦਾ, ਪਰ ਸਿੱਖ ਦੀ ਬੱਜੀ ਮੈਂ ਵੀ ਨਹੀਂ ਛੱਡ ਸਕਦਾ। ਉਹਨਾਂ ਕਿਹਾ ਸਤਿਗੁਰੂ ਤਾਂ ਪਹਿਲਾਂ ਹੀ ਕਹਿ ਕੇ ਮੇਰੀ ਬੰਦੀ ਭਗਤ ਛੁਡਾਵੇ, ਬੰਦੇ ਭਗਤ ਨਾਲ ਛੁੱਟੇ ਮੋਹੇ, ਮੈਂ ਨਹੀਂ ਛੁਡਾ ਸਕਦਾ, ਹੁਣ ਤਾਂ ਆਵਾ ਕੱਚਾ ਰਹੇਗਾ। ਹਾਂ ਭਾਈ ਲੱਖੂ ਤੇਰੇ 'ਤੇ ਰਹਿਮਤ ਕਰਦੇ, ਜਾਂ ਭਾਈ ਲੱਖੂ ਨੂੰ ਮਨਾ ਜਾ ਕੇ ਪ੍ਰਸ਼ਾਦਾ ਸ਼ਿਕਾਰ 'ਤੇ ਭਲਾ ਹੋਏਗਾ, ਤੇਰੇ ਕੋਲ ਵੀ ਅਣਜਾਣੇ 'ਚ ਭੁੱਲ ਹੋ ਗਈ। ਵਾਪਸ ਨਗਰ ਆਏ ਲਾਹੌਰ, ਆਣ ਕੇ ਭਾਈ ਲੱਖੂ ਦੇ ਘਰ ਗਏ, ਮਾਫ਼ੀ ਮੰਗੀ, ਮੈਨੂੰ ਬਖਸ਼ ਦਿਓ, ਮੇਰੇ ਕੋਲ ਪਛਾਣਨ ਵਿੱਚ ਗਲਤੀ ਹੋ ਗਈ। ਅਤੇ ਉਸ ਵਕਤ ਕਹਿੰਦੇ ਅਗਲੇ ਦਿਨ ਭਾਈ ਲੱਖੂ ਨੂੰ ਘਰ ਲਿਆਂਦਾ, ਭਾਈ ਲੱਖੂ ਨੇ ਆਣ ਕੇ ਜਪਜੀ ਸਾਹਿਬ ਪੜ੍ਹਿਆ,
ਜਪਜੀ ਸਾਹਿਬ ਪੜ੍ਹ ਕੇ ਪ੍ਰਸ਼ਾਦਾ ਛਕਿਆ ਅਤੇ ਜਾਂਦੇ ਜਾਂਦੇ ਕਹਿੰਦੇ ਵੀ ਹੁਣ ਵਾਲਾ ਆਵਾ ਤਾਂ ਕੱਚਾ ਹੀ ਰਹੇਗਾ ਪਰ ਵਿਕੇਗਾ ਪੱਕਿਆਂ ਦੇ ਭਾਅ। ਤੈਨੂੰ ਤਾਂ ਭਾਅ ਨਾਲ ਮਤਲਬ ਹੈ ਨਾ ਵੀ ਮੁੱਲ ਮਿਲਣਾ ਚਾਹੀਦਾ। ਭਾਈ ਲੱਖੂ ਜਾਂਦੇ ਜਾਂਦੇ ਕਹਿ ਗਏ ਵੀ ਤੇਰਾ ਆਵਾ ਤਾਂ ਕੱਚਾ ਹੀ ਰਹੇਗਾ, ਹੁਣ ਅਗਲੀਆਂ ਇੱਟਾਂ ਪਾਓਗੇ ਤਾਂ ਪੱਕ ਜਾਣਗੀਆਂ ਪਰ ਹੁਣ ਵਾਲਾ ਕੱਚਾ ਆਵਾ ਵੀ ਪੱਕਿਆਂ ਦੇ ਭਾਅ ਵਿਕੇਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਸਿੱਖ ਦਾ ਬਚਨ ਉਹਨਾਂ ਦਿਨਾਂ ਵਿੱਚ ਹੀ ਕਹਿੰਦੇ ਵੀ ਜਹਾਂਗੀਰ ਬਾਦਸ਼ਾਹ ਲਾਹੌਰ ਦਾ ਕਿਲ੍ਹਾ ਬਣਾ ਰਿਹਾ ਸੀ ਅਤੇ ਇੱਟਾਂ ਥੁੜ ਗਈਆਂ ਇਹਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕੀ ਦੋਵੇਂ ਪਾਸੇ। ਮਹਾਰਾਜ ਜੀ ਨੇ ਕਿਹਾ ਪ੍ਰਭ ਕਹਿ ਸਿਮਰਨ ਦਰ ਕਹਿ ਮਾਨੀ। ਇਹ ਅਸਲ ਸੱਚ ਹੈ, ਜਿੱਦਣ ਸਿਮਰਨ ਸੁਰਤ ਕਰਕੇ ਆ ਗਿਆ ਉਦਣ ਬੰਦਗੀ ਵਾਲੇ ਦੀ ਦਰਗਾਹ ਦੇ ਵਿੱਚੋਂ ਵੀ ਕਦੀ ਨਹੀਂ ਮੋੜੀ ਜਾਂਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਸਤਿਗੁਰੂ ਕਹਿੰਦੇ ਜਿੱਦਣ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਸਿਮਰਨ ਦਾ ਅਰਥ ਕੀ ਹੈ? ਜਿੱਦਣ ਬਾਣੀ ਵਿੱਚ ਸਾਡੀ ਸੁਰਤ ਸੰਗਤ ਵਿੱਚੋਂ ਸਾਨੂੰ ਯਾਦ ਆਉਣੀ ਸ਼ੁਰੂ ਹੋ ਗਈ, ਡਰਾਈਵਿੰਗ ਕਰਦਿਆਂ, ਕੰਮ ਕਰਦਿਆਂ, ਇੱਥੋਂ ਤੱਕ ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਕੋਈ ਪੰਕਤੀ ਵੀ ਗੁਰਬਾਣੀ ਦੀ ਯਾਦ ਆ ਗਈ, ਇਹਦਾ ਅਰਥ ਸਿਮਰਨ ਹੈ। ਸਿਮਰਨ ਦਾ ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਜ਼ਰੂਰੀ ਨਹੀਂ ਵੀ ਆਪਾਂ ਇਹ ਗੱਲ ਕਰੀਏ ਵੀ ਸਵੇਰੇ ਚੌਂਕੜਾ ਮਾਰ ਕੇ ਬੈਠਦੇ ਹਾਂ। ਸਿੱਖ ਨੂੰ ਬੈਠਣਾ ਚਾਹੀਦਾ ਮੂਲ ਮੰਤਰ ਅਤੇ ਗੁਰਮੰਤਰ ਪੰਜਾਂ ਪਿਆਰਿਆਂ ਦਾ ਹੁਕਮ ਹੈ ਵੀ ਸਿੱਖ ਸਵੇਰੇ ਉੱਠ ਕੇ ਮੂਲ ਮੰਤਰ ਸਾਹਿਬ ਅਤੇ ਗੁਰਮੰਤਰ ਦਾ ਅਭਿਆਸ ਕਰੇ, ਭਾਵੇਂ 5 ਵਾਰੀ ਕਰੇ 10 ਵਾਰੀ ਕਰੇ, ਕਰਨਾ ਚਾਹੀਦਾ। ਪਰ ਇਹ ਵੀ ਸਿਮਰਨ ਹੈ ਵੀ ਸੰਗਤ ਵਿੱਚ ਬੈਠਿਆਂ ਸੁਰਤ ਦੀ ਇਕਾਗਰਤਾ ਹੋ, ਇਹ ਵੀ ਯਾਦ ਹੈ। ਫਿਰ ਮਹਾਰਾਜ ਜੀ ਇੱਥੇ ਫਿਰ ਕਹਿੰਦੇ ਕਿ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ। ਮਹਾਰਾਜ ਕਹਿਣ ਲੱਗੇ ਨਿਰੰਕਾਰ ਦੇ ਸਿਮਰਨ ਦੁਆਰਾ ਸਾਡੇ ਨਿੱਜ ਦਾ ਭਲਾ ਹੋ ਜਾਂਦਾ। ਭਲਾ ਅਰਥ ਕੀ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਰੇ ਪਾਸੇ ਦੁੱਖ ਤਕਲੀਫ ਰੋਗ ਸਾਰਾ ਕੁਝ ਹੀ ਸਮਾਪਤ ਹੋ ਜਾਂਦਾ। ਉੱਥੇ ਕੋਈ ਕਿਸੇ ਪ੍ਰਕਾਰ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਇੱਥੇ ਫਿਰ ਅਰਥ ਕੀਤੇ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ਾ। ਇੱਥੇ ਮਹਾਰਾਜ ਜੀ ਨੇ ਕਿਹਾ ਪ੍ਰਭ ਕੇ ਸਿਮਰਨ ਹੋਏ ਸੋ ਭਲਾ। ਨਿਰੰਕਾਰ ਦੇ ਸਿਮਰਨ ਵਿੱਚ ਭਲਾ ਹੈ, ਸਾਡੇ ਆਤਮਿਕ ਨਿੱਜ ਦਾ ਭਲਾ, ਸਾਡੇ ਪਰਿਵਾਰ ਦਾ ਭਲਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਕਿਸ ਵੇਲੇ ਨਾ ਆਪਾਂ ਭੁਲੇਖੇ 'ਚ ਪੈ ਦਿੰਦੇ ਜਦੋਂ ਬਾਣੀ ਦਾ ਸ਼ਬਦ ਆ ਜਾਂਦਾ। ਮਾਝ ਰਾਗ ਵਿੱਚ ਸਤਿਗੁਰੂ ਸਾਹਿਬ ਜੀ ਨੇ ਵਰਤਿਆ ਹੈ। ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਵੀ ਸਲੋਕ ਆਉਂਦਾ। ਇੱਕ ਤਾਂ ਸਲੋਕ ਆਉਂਦਾ ਵੀ ਆਪਾਂ ਪੜ੍ਹਦੇ ਹਾਂ ਨਾ ਸਾਰੇ, ਇਸ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ। ਇੱਥੇ ਆਪਾਂ ਸ਼ਬਦ ਪੜ੍ਹਦੇ ਜਪਜੀ ਸਾਹਿਬ ਵਿੱਚ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਕ ਇਹ ਸਲੋਕ ਹੈ, ਇੱਕ ਸਲੋਕ ਹੈ ਮਹਾਰਾਜ ਜੀ ਦਾ ਗੁਰੂ ਅੰਗਦ ਸਾਹਿਬ ਜੀ ਦਾ। ਉਹ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਦੀ ਜਗ੍ਹਾ 'ਤੇ ਕੀ ਆ ਗਿਆ ਦਿਨਸ। ਉਹ ਕਹਿੰਦੇ ਦਿਨਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਇਹ ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਹੈ, ਕਈਆਂ ਦਾ ਛੁਟਕਾਰਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਕਹਿੰਦੇ ਪ੍ਰਭ ਕੈ ਸਿਮਰਨ ਸੁਫਲ ਫਲਾ। ਮਹਾਰਾਜ ਜੀ ਕਹਿੰਦੇ ਜਿੱਦਣ ਨਿਰੰਕਾਰ ਦਾ ਸਿਮਰਨ ਹਿਰਦੇ ਦੇ ਵਿੱਚ ਆ ਗਿਆ ਨਾ, ਸਤਿਗੁਰੂ ਕਹਿਣ ਲੱਗੇ ਉਹ ਸੋ ਫਲਾਂ ਸਹਿਤ ਸਫਲ ਹੈ। ਮਹਾਰਾਜ ਕਹਿਣਗੇ ਉਹਦਾ ਜੀਵਨ ਫਲ ਸਹਿਤ, ਕਈ ਬੂਟੇ ਬਹੁਤ ਉੱਚੇ ਉੱਗ ਜਾਂਦੇ, ਮਜ਼ਬੂਤ ਹੋ ਜਾਂਦੇ, ਪਰ ਫਲ ਤੋਂ ਸੱਖਣੇ ਰਹਿੰਦੇ, ਫਲ ਨਹੀਂ ਮਿਲਦਾ ਆਨੰਦ ਦਾ। ਕਈਆਂ ਦਾ ਸੁਭਾਅ ਹੈ ਕਿ ਰੁੱਖ ਬਹੁਤ ਬੇਸ਼ਕੀਮਤੀ ਨੇ, ਤੁਸੀਂ ਵੇਖੋਗੇ ਮਹਾਰਾਜ ਨੇ ਕਿਹਾ ਰੁੱਖ ਬਹੁਤ ਮਜ਼ਬੂਤ, ਫੁੱਲ ਬਹੁਤ ਸੋਹਣੇ, ਅਤੇ ਸਤਿਗੁਰੂ ਕਹਿਣ ਲੱਗੇ ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਉਹੇ ਜਿਹਾ ਅਭਿਆਸ ਕਰ ਜਾਹੇ ਨਿਰਾਸੇ, ਕਿੱਤ ਫਲ ਫਿੱਕੇ ਫੁੱਲ ਬਕ ਬੱਕੇ, ਕੰਮ ਨਾ ਆਵੇ ਪਤ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ
ਜ਼ਿਕਰ ਕਰਦੇ ਹਾਂ, ਕਹਿੰਦੇ ਪ੍ਰਭ ਕੈ ਸਿਮਰਨ। ਜਿੱਦਣ ਉਸ ਨਿਰੰਕਾਰ ਦੀ ਸਾਨੂੰ ਯਾਦ ਆਉਣੀ ਸ਼ੁਰੂ ਹੋ ਗਈ, ਸਤਿਗੁਰੂ ਕਹਿਣ ਲੱਗੇ ਉਹ ਫਲ ਸਹਿਤ ਸਫਲ ਹੋ ਗਿਆ। ਸਫਲ ਫਲਾ, ਸੋ ਫਲ ਸਹਿਤ ਸਫਲ ਹੋ ਗਿਆ। ਉਹਦੇ ਜੀਵਨ ਵਿੱਚ ਆਨੰਦ ਰੂਪੀ ਫਲ ਜਿਹੜਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ ਗੁਰਮਤ ਸਤਿਕਾਰ ਸਿੰਬਲ ਸਫਲ ਪਏ, ਗੁਰਮਤ ਸਤਿਕਾਰ ਬਾਂਸ ਮੈਂ ਸੁਗੰਧ ਹੈ। ਇਹ ਗੁਰੂ ਦੀ ਮੱਤ ਦੁਆਰਾ ਸਿਮਲ ਵਰਗੀ ਬਿਰਤੀ ਵਾਲਾ ਵੀ ਸਫਲ ਹੋ ਜਾਂਦਾ। ਸੇ ਪਰ ਮਹਾਰਾਜ ਜੀ ਕਹਿੰਦੇ ਸੇ ਸਿਮਰੈ, ਅਸਲ ਵਿੱਚ ਸਿਮਰਨਗੇ ਵੀ ਉਹ ਕੌਣ, ਜਿਨ ਆਪ ਸਿਮਰਾਏ, ਜਿਨ੍ਹਾਂ ਨੂੰ ਉਹ ਆਪ ਸਿਮਰਨ ਦੀ ਦਾਤ ਬਖਸ਼ਿਸ਼ ਕਰੇਗਾ, ਜਿਨ੍ਹਾਂ ਨੂੰ ਉਹ ਆਪ ਯਾਦ ਕਰਵਾ ਦੇਗਾ। ਫਿਰ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਨਾਨਕ ਤਾਕੈ ਲਾਗੋ ਪਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਲੱਗਣ ਵਾਸਤੇ, ਮੈਂ ਉਹਨਾਂ ਦੇ ਪੈਰੀਂ ਹੱਥ ਲਾਉਣ ਤੱਕ ਤਿਆਰ ਹਾਂ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਸਿਮਰਨ ਵਾਲੇ ਪਾਸੇ ਲਾ ਲਿਆ, ਬਾਂਹ ਫੜ ਕੇ ਸਿਮਰਨ ਵਾਲੇ ਪਾਸੇ, ਬੰਦਗੀ ਵਾਲੇ ਪਾਸੇ, ਆਪਣੀ ਯਾਦ ਵਾਲੇ ਪਾਸੇ ਲਾ ਲਿਆ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਖਸ਼ਿਸ਼ ਨਾਲ ਭਰਿਆ ਹੋਇਆ ਸ਼ਬਦ, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਾਨੂੰ ਕੀਤੀ ਹੈ। ਸਤਿਗੁਰੂ ਕਹਿਣ ਲੱਗੇ ਸੇ ਸਿਮਰੈ ਹੈ ਜਿਨ ਆਪ ਸਿਮਰਾਏ, ਅਸਲ ਵਿੱਚ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਆਪ ਸਿਮਰਨ ਦੀ ਦਾਤ ਬਖਸ਼ਦਾ ਹੈ। ਪਰ ਇੱਕ ਗੱਲ ਦਾ ਨਿਰਣਾ ਘਰੇ ਬੈਠਿਆਂ ਨਹੀਂ, ਸਕੂਲ 'ਚ ਬੱਚੇ ਹੁੰਦੇ ਤਿੰਨ ਚਾਰ ਬਹੁਤ ਇੰਟੈਲੀਜੈਂਟ ਅਤੇ ਕੁਝ ਵਿੱਚ ਵਿਚਾਲੇ ਅਤੇ ਕਈ ਬਹੁਤੇ ਨਲਾਇਕ, ਉਹ ਸਾਰਾ ਸਾਲ ਕੰਮ ਨਹੀਂ ਕਰਦੇ, ਸਮਝ ਹੀ ਨਹੀਂ ਲੱਗਦੀ। ਕਲਾਸ ਵਿੱਚ ਜ਼ਰੂਰ ਆਉਂਦੇ ਪਰ ਕਿਸੇ ਵੇਲੇ ਟੀਚਰ ਦੀ ਦਿਆਲਤਾ ਉਹਨਾਂ ਦੇ ਉੱਪਰ ਆ ਜਾਂਦੀ ਵੀ ਚਲੋ, ਉਹ ਫਿਰ ਬਾਂਹ ਫੜ ਕੇ ਕਹਿੰਦੇ ਵੀ ਛੱਡ ਤੈਨੂੰ ਨਹੀਂ ਆਉਣਾ, ਮੈਂ ਤੈਨੂੰ ਕਰਕੇ ਦੱਸ। ਫਿਰ ਉਹਦਾ ਹੱਥ ਫੜ ਕੇ ਫਿਰ ਉਹਨੂੰ ਜੋ ਕੁਝ ਲਿਖਣਾ ਸੀ ਉਹ ਫਿਰ ਟੀਚਰ ਲਿਖਵਾਉਂਦਾ। ਸੰਗਤ ਵਿੱਚ ਆਉਣਾ ਨਾ ਛੱਡੋ, ਭਾਵੇਂ ਮਨ ਨਲਾਇਕ ਹੀ ਹੈ, ਜਿੱਦਣ ਗੁਰੂ ਨੇ ਬਾਂਹ ਫੜ ਕੇ ਆਪ ਸਿੱਖਿਆ ਦੇ ਦਿੱਤੀ ਫਿਰ ਉਹਦੇ ਬਰਾਬਰੀ ਹੋਈ। ਸਤਿਗੁਰੂ ਸਾਹਿਬ ਕਿਰਪਾ ਕਰੇ, ਨਾਨਕ ਤਾਕੈ ਲਾਗੋ ਪਾਏ। ਸਤਿਗੁਰੂ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਦਾ, ਨਮਸਕਾਰ ਹੈ ਉਹਨਾਂ ਦੇ ਚਰਨਾਂ ਦੇ ਵਿੱਚ, ਸਮਰਪਣ ਭਾਵ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਗੁਰਮੁਖੋ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿੰਨਾਂ ਦਾ ਹਜ਼ੂਰੀ ਰਾਗੀ ਜਥਾ ਉਹ ਆਪ ਜੀ ਦੇ ਸਨਮੁਖ ਹਾਜ਼ਰੀ ਭਰਨਗੇ। ਉਹਨਾਂ ਤੋਂ ਉਪਰੰਤ ਪੰਥ ਦੇ ਸਰਮੌਰ ਢਾਡੀ ਭਾਈ ਨਿਰਮਲ ਸਿੰਘ ਜੀ ਨੂਰ, ਉਹ ਆਪ ਜੀ ਦੇ ਸਨਮੁੱਖ ਕਥਾ ਵਿਚਾਰਾਂ ਨਾਲ, ਢਾਡੀ ਵਾਰਾਂ ਨਾਲ, ਇਤਿਹਾਸਕ ਵਿਚਾਰਾਂ ਨਾਲ ਹਾਜ਼ਰੀਆਂ ਭਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੇ ਸਿਮਰੈ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਹਾਜ਼ਰੀ ਦੱਸਦੇ ਜਥੇ ਦੀ ਪ੍ਰਵਾਨ ਕਰਨ ਜੀ ਬਾਣੀ ਪੜ੍ਹਦੇ ਕੀਰਤਨ ਕਰਦੇ ਹਾਂ ਜਾਣੇ ਅਣਜਾਣੇ ਬਿਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ ਆਪ ਜੀ ਨੇ ਬਖਸ਼ ਲੈਣਾ। ਆਓ ਹੁਣ ਬੜੀ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂੰ ਸਾਡੇ ਪਾਸ ਕੁਛ ਦਿਨਾਂ ਵਾਸਤੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਨ। ਸੋ ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਸਰਮ ਕਰੀਏ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸੀ। ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਢਾਡੀ ਜਥਾ ਇੰਟਰਨੈਸ਼ਨਲ ਡਬਲ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣਗੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਜਥੇ ਦਾ ਧੰਨਵਾਦ ਕਰਦਾ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਸਾਹਿਬ ਦਾ ਜਥਾ ਐਤਵਾਰ ਤੱਕ ਇਸੇ ਤਰ੍ਹਾਂ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਤਸੰਗੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹੋ, ਸਤਿਗੁਰ ਦੇ ਚਰਨ ਕਮਲਾਂ ਵਿੱਚ ਜੁੜ ਕੇ ਬੈਠੇ ਹੋ, ਮੈਂ ਅਰਜ਼ ਕਰਾਂਗਾ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਮੇਰੀਆਂ ਸਤਿਕਾਰਯੋਗ ਸਾਰੀਆਂ ਵੱਡੀਆਂ ਅਤੇ ਛੋਟੀਆਂ ਭੈਣਾਂ, ਸਾਰੇ ਵੀਰ, ਗੁਰੂ ਕਾ ਖਾਲਸਾ, ਗੁਰੂ ਸਵਾਰੀ ਸਾਧ ਸੰਗਤ, ਸਾਰੇ ਗੁਰਮੁਖ ਪਿਆਰੇ ਬੜੇ ਹੀ ਅਦਬ ਸਤਿਕਾਰ ਸਹਿਤ ਇੱਕ ਵਾਰ ਕਹਿਣ 'ਤੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੇ ਸਾਰਿਆਂ ਉੱਤੇ ਬਹੁਤ ਬੜੀ ਅਤੇ ਅਪਰਪਾਰ ਕਿਰਪਾ ਹੋਈ ਹੈ। ਗੁਰੂ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ਼ਾਮ ਦੇ ਸੁੰਦਰ ਦੀਵਾਨ ਸਜੇ ਨੇ, ਤਮਾਮ ਸੰਗਤ ਨੇ ਹਾਜ਼ਰੀ ਭਰ ਕੇ ਗੁਰਦੇਵ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਜੀ ਦੀ ਗੁਰਬਾਣੀ ਦੇ ਨਿਤਨੇਮ ਹੋਏ। ਹੁਣੇ ਹੁਣੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਔਰ ਸੰਗੀਤਾਚਾਰੀਆ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦੇ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ ਹੈ। ਇਸ ਤੋਂ ਉਪਰੰਤ ਸਮਾਂ ਹੈ ਢਾਡੀ ਵਾਰਾਂ ਦਾ। ਕੁਝ ਸਮੇਂ ਵਾਸਤੇ ਅਸੀਂ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ, ਆਪ ਜੀ ਦੇ ਚਰਨ ਪਰਸ ਕੇ, ਗੁਰਮਤਿ ਦੀਆਂ ਕੁਝ ਵਿਚਾਰਾਂ ਦੇ ਨਾਲ ਨਾਲ ਢਾਡੀ ਵਾਰਾਂ ਦਾ ਜ਼ਿਕਰ ਕਰਕੇ ਅਸੀਂ ਆਪ ਕੋਲੋਂ ਖਿਮਾ ਮੰਗਣੀ ਹੈ। ਆਪ ਮੈਂ ਸਭ ਨੂੰ ਗੁਰੂ ਕੀ ਸਟੇਜ ਵੱਲੋਂ, ਸਾਰੇ ਪ੍ਰਬੰਧ ਵੱਲੋਂ ਹਾਰਦਿਕ ਤੌਰ 'ਤੇ ਜੀਓ ਆਇਆਂ ਆਖਦਾ ਹਾਂ। ਮੇਰੇ ਵੀਰੋ, ਮੇਰੀ ਉਹ ਸਤਿਕਾਰਯੋਗ ਭੈਣੋ, ਤੁਸੀਂ ਆਪਣੇ ਘਰਾਂ ਤੋਂ ਜਿਤਨੇ ਕਦਮ ਧਰ ਕੇ ਆਏ ਹੋ, ਸਤਿਗੁਰੂ ਤੁਹਾਡੇ ਸਾਰਿਆਂ ਦਾ ਇੱਕ ਇੱਕ ਕਦਮ ਅਤੇ ਇੱਕ ਇੱਕ ਸਵਾਸ ਲੇਖੇ ਵਿੱਚ ਲਾਉਣ। ਜਿਹੜੇ ਵੀਰ ਗੁਰੂ ਕੇ ਲੰਗਰ ਵਿੱਚ ਸੇਵ ਕਮਾ ਰਹੇ ਨੇ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਘਰ ਵਿੱਚ ਆਉਣਾ, ਲੰਗਰ ਤਿਆਰ ਕਰਨਾ, ਫਿਰ ਲੰਗਰ ਵਰਤਾਉਣਾ, ਫਿਰ ਜੂਠੇ ਬਰਤਨਾਂ ਦੀ ਸੇਵਾ ਕਰਨੀ, ਹਰ ਬੰਦਾ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ, ਜਿਸ ਕੇ ਮਸਤਕ ਭਾਗ, ਗੁਰੂ ਘਰ ਵਿੱਚੋਂ ਲੰਗਰ ਛੱਕ ਕੇ ਜਾਣਾ ਅਤੇ ਬਰਤਨ ਜੂਠੇ ਕਰਕੇ ਰੱਖ ਜਾਣੇ, ਇਹ ਤਾਂ ਸਾਰੇ ਲੋਕ ਕਰਦੇ ਆ ਵੀ ਚਲੋ ਛੇਤੀ ਛੇਤੀ ਪ੍ਰਸ਼ਾਦਾ ਛਕੋ ਅਤੇ ਘਰ ਨੂੰ ਜਾਓ। ਪਰ ਮਹਾਰਾਜ ਕਹਿੰਦੇ, ਕੋਈ ਵਿਰਲਾ ਵਿਰਲਾ ਹੈ ਜਿਹੜਾ ਪਹਿਲੋਂ ਚੱਲ ਕੇ ਗੁਰੂ ਘਰ ਵਿੱਚ ਆਵੇ ਅਤੇ ਲੰਗਰ ਤਿਆਰ ਕਰੇ ਅਤੇ ਫਿਰ ਵਰਤਾਵੇ ਅਤੇ ਫਿਰ ਜੂਠੇ ਬਰਤਨ ਮਾਂਜ ਕੇ ਆਪਣੇ ਘਰ ਜਾਵੇ। ਮਹਾਰਾਜ ਕਹਿੰਦੇ, ਪਤਾ ਕੌਣ ਕਰੇਗਾ ਇਹ ਕਰਮ, ਜਿਸ ਕੇ ਮਸਤਕ ਭਾਗ ਸੇ ਸੇਵਾ ਲਾਇਆ। ਜਿਨ੍ਹਾਂ ਦੇ ਭਾਗਾਂ ਵਿੱਚ ਵਾਹਿਗੁਰੂ ਨੇ ਇੱਦਾਂ ਦੀਆਂ ਸੇਵਾਵਾਂ ਲਿਖੀਆਂ ਹੋਣ, ਉਹ ਬੜੇ ਅਦਬ ਸਤਿਕਾਰ ਨਾਲ ਸੇਵ ਕਮਾਉਂਦੇ ਨੇ। ਕਹਿਣਾ ਮੈਂ ਚਾਹੁੰਦਾ ਹਾਂ, ਗੁਰੂ ਘਰ ਵਿੱਚ ਇੱਕ ਪਾਸੇ ਗੁਰੂ ਕੀ ਸੰਗਤ ਹੈ, ਦੂਜੇ ਪਾਸੇ ਗੁਰੂ ਕੀ ਪੰਗਤ ਹੈ। ਜਿਹੜੇ ਗੁਰੂ ਕੀ ਪੰਗਤ ਵਾਸਤੇ ਸੇਵਾਵਾਂ ਕਮਾਉਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਗੁਰਮੁਖ ਪਿਆਰੇ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਨੇ, ਮਹਾਰਾਜ ਕਹਿੰਦੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸਭ ਤੋਂ ਦੁਨੀਆ ਵਿੱਚ ਉੱਤਮ ਅਤੇ ਖੂਬਸੂਰਤ ਸੋਹਣੇ ਪੁਰਸ਼ ਉਹ ਨੇ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬੈਠਦੇ ਨੇ। ਤੋ ਵਾਹਿਗੁਰੂ ਕਿਰਪਾ ਕਰੇ, ਤੁਸੀਂ ਆਏ ਹੋ, ਤੁਹਾਨੂੰ ਹਾਰਦਿਕ ਤੌਰ 'ਤੇ ਜੀਓ ਆਇਆਂ, ਵਾਹਿਗੁਰੂ ਤੁਹਾਨੂੰ ਨਾਮਦਾਨ ਅਤੇ ਚੜ੍ਹਦੀ ਕਲਾ ਦਾ ਬਲ ਬਖਸ਼ੇ। ਆਓ, ਮੈਨੂੰ ਮੇਰੇ ਬਜ਼ੁਰਗ ਵੀਰ ਪੁੱਛਦੇ ਸੀ ਵੀ ਅੱਜ ਇਤਿਹਾਸ ਦੀ ਲੜੀ ਕਿਹੜੀ ਆਰੰਭ ਕਰਨੀ ਹੈ। ਮੈਂ ਕਿਹਾ, ਪਹਿਲੇ ਦਿਨ ਤਾਂ ਦਸਾਂ ਗੁਰੂਆਂ ਦੇ ਸਭ ਤੋਂ ਪਹਿਲੇ ਜਿਹੜੇ ਪ੍ਰਮੁੱਖ ਸਤਿਗੁਰੂ ਗੁਰੂ ਨਾਨਕ ਦੇਵ ਜੀ ਹੈ, ਪਹਿਲੇ ਦਿਨ ਤਾਂ ਪ੍ਰਵਚਨ ਕਰਾਂਗੇ ਗੁਰੂ ਨਾਨਕ ਦੀ ਜੀਵਨੀ ਵਿੱਚੋਂ। ਇਸ ਤੋਂ ਅਗਲੇ ਦੀਵਾਨਾਂ ਵਿੱਚ ਫਿਰ ਜਿਵ ਜਿਵ ਹੁਕਮ ਅਤੇ ਵੈਤਵਕਾਰ, ਜੋ ਜੋ ਹੁਕਮ ਹੋਏਗਾ ਉਹਦੇ ਅਨੁਸਾਰ ਤੁਹਾਡੇ ਸਾਹਮਣੇ ਗੁਰਮਤਿ ਵਿਚਾਰਾਂ ਦੀ ਪਾਵਨ ਪਵਿੱਤਰ ਜੋ ਰਹਿਮਤ ਹੈ ਗੁਰੂ ਦੀ, ਇਹ ਆਪਾਂ ਅਸੀਂ ਤੁਸੀਂ ਸਾਰੇ ਪ੍ਰਾਪਤ ਕਰਾਂਗੇ। ਆਓ, ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਵਿਚਾਰਾਂ ਨਾਲ ਜੁੜੀਏ। ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਵਿੱਚ ਗੁਰਬਾਣੀ ਦਾ ਨਿਤਨੇਮ ਬਹੁਤ ਜ਼ਰੂਰੀ ਹੈ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ, ਗੁਰਬਾਣੀ ਦੀ ਵਿਆਖਿਆ ਹੋਵੇ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਗੁਰੂ ਕੇ ਸਿੱਖੋ ਯਾਦ ਰੱਖਿਓ। ਗੁਰੂ ਨਾਨਕ ਦੇ ਘਰ ਵਿੱਚ ਆਸਾ ਦੀ ਵਾਰ ਦਾ ਕੀਰਤਨ ਵੀ ਹੋਵੇ, ਕਥਾ ਵੀ ਹੋਵੇ, ਗੁਰਬਾਣੀ ਦਾ ਜਾਪ ਵੀ ਹੋਵੇ, ਪਰ ਜਿੰਨਾ ਚਿਰ ਸਤਿਗੁਰੂ ਦੇ ਘਰ ਵਿੱਚ ਢਾਡੀ ਵਾਰ ਨਹੀਂ ਹੋਏਗੀ, ਗੁਰੂ ਨਾਨਕ ਦਾ ਦਰਬਾਰ ਸੰਪੂਰਨ ਨਹੀਂ ਹੋਏਗਾ। ਇਹ ਮਰਿਆਦਾ ਗੁਰੂ ਨਾਨਕ ਨੇ 6ਵੇਂ ਜਾਮੇ ਵਿੱਚ ਆ ਕੇ ਚਲਾਈ ਹੈ। ਇਸ ਵਾਸਤੇ ਜਿੱਥੇ ਕੀਰਤਨ ਕਰਨਾ ਜ਼ਰੂਰੀ ਹੈ,
ਗੁਰਬਾਣੀ ਦਾ ਜਾਪ ਕਰਨਾ ਹੋਰ ਵੀ ਜ਼ਰੂਰੀ ਹੈ, ਕਥਾ ਕਰਨੀ ਹੋਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ। ਅਤੇ ਜਿਤਨਾ ਚਿਰ ਆਪਣੇ ਪੁਰਖਿਆਂ ਦਾ ਇਤਿਹਾਸ ਨਾ ਹੋਵੇ, ਇਤਿਹਾਸ ਤੋਂ ਬਗੈਰ ਕੌਮਾਂ ਅਧੂਰੀਆਂ ਰਹਿ ਜਾਂਦੀਆਂ ਨੇ। ਜਿਨ੍ਹਾਂ ਕੌਮਾਂ ਨੂੰ ਆਪਣੇ ਬਜ਼ੁਰਗਾਂ ਦੇ ਇਤਿਹਾਸ ਦਾ ਪਤਾ ਹੈ, ਉਹ ਸੰਸਾਰ ਵਿੱਚ ਸਿਰ ਉੱਚਾ ਕਰਕੇ ਚੱਲਦੀਆਂ ਨੇ। ਅਤੇ ਜਿਨ੍ਹਾਂ ਲੋਕਾਂ ਨੂੰ ਆਪਣੇ ਪਿਓ ਦਾਦੇ ਦਾ ਗ੍ਰੈਂਡ ਫਾਦਰ ਦਾ ਨਾਮ ਹੀ ਭੁੱਲ ਜਾਏ, ਉਹ ਬੰਦਾ ਦੁਨੀਆ ਵਿੱਚ ਸਹਿਜੇ ਸਹਿਜੇ ਗਵਾਚ ਕੇ ਖੋ ਬੈਠਦਾ ਹੈ ਆਪਣੇ ਆਪ ਨੂੰ। ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਤਰੋ ਤਾਜ਼ਾ ਰੱਖਣ ਵਾਸਤੇ ਆਪਾਂ ਸਾਰਿਆਂ ਨੇ, ਸਾਡੇ ਬਜ਼ੁਰਗਾਂ ਨੇ ਰਲ ਮਿਲ ਕੇ ਇੱਥੇ ਸਿਡਣੀ ਵਿਖੇ ਗੁਰੂ ਘਰ ਖੂਬਸੂਰਤ ਬਣਾਇਆ ਹੈ। ਤੁਹਾਡੀ ਕਿਰਪਾ ਨਾਲ ਗੁਰੂ ਨੇ ਉੱਦਮ ਦਿੱਤਾ, ਸੰਗਤ ਨੇ ਸਹਿਯੋਗ ਦਿੱਤਾ, ਇਤਨਾ ਵਿਸ਼ਾਲ ਗੁਰਦੁਆਰਾ ਬਣ ਜਾਣਾ ਕੋਈ ਖੇਡ ਨਹੀਂ। ਇਹਦੇ ਵਿੱਚ ਵਾਹਿਗੁਰੂ ਦੀ ਰਹਿਮਤ ਵਰਤ ਰਹੀ ਹੈ। ਤੁਸੀਂ ਭਾਗਾਂ ਵਾਲੇ ਹੋ, ਵਿਦੇਸ਼ਾਂ ਵਿੱਚ ਆ ਕੇ ਵੀ ਗੁਰੂ ਦੇ ਚਰਨਾਂ ਨਾਲ ਜੁੜੇ ਹੋ, ਪਰਮਾਤਮਾ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਨਾਲ ਨਾਮ ਬਾਣੀ ਕਥਾ ਕੀਰਤਨ ਨਾਲ ਜੋੜੀ ਰੱਖੇ, ਤਾਂ ਕਿ ਅਸੀਂ ਲੋਕ ਸੁਖੀ ਪਰਲੋਕ ਸਹੇਲੇ ਹੋ ਸਕੀਏ। ਆਓ ਗੁਰੂ ਨਾਨਕ ਦੇ ਪਵਿੱਤਰ ਵਿਚਾਰ ਆਰੰਭ ਕਰੀਏ। ਅਸੀਂ ਅਮੈਰੀਕਾ ਕੈਲੀਫੋਰਨੀਆ ਵਿੱਚ ਕੀਰਤਨ ਕਰ ਰਹੇ ਸੀ, ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, ਉਹ ਕਹਿੰਦੇ ਨੂਰ ਜੀ ਸਾਨੂੰ ਤੁਸੀਂ ਸੁਣਾ ਸਕਦੇ ਹੋ ਬਾਬਾ ਨਾਨਕ ਕਿੱਥੋਂ ਤੁਰਿਆ ਅਤੇ ਕਿੱਥੇ ਗਿਆ? ਮੈਂ ਕਿਹਾ ਹਾਂ, ਜੋ ਤੁਹਾਡਾ ਹੁਕਮ ਹੋਵੇ ਸੁਣਾ ਦਿਆਂਗੇ। ਕਹਿੰਦੇ ਸੁਣਾਓ ਬਾਬਾ ਨਾਨਕ ਤੁਰਿਆ ਕਿੱਥੋਂ ਹੈ ਅਤੇ ਕਿੱਥੋਂ ਤੱਕ ਪਹੁੰਚਿਆ? ਮੈਂ ਕਿਹਾ ਫਿਰ ਮੈਂ ਸੁਣਾਵਾਂਗਾ, ਤੁਸੀਂ ਪੱਲਾ ਪਕੜੀ ਰੱਖਿਓ, ਨਾਲ ਨਾਲ ਤੁਹਾਡੀ ਵੀ ਪਰਿਕਰਮਾ ਹੋ ਜਾਏਗੀ ਅਤੇ ਗੁਰੂ ਦੀਆਂ ਰਹਿਮਤਾਂ ਨਾਲ ਤੁਹਾਡਾ ਪੱਲਾ ਭਰ ਜਾਏਗਾ। ਉਹ ਕਹਿੰਦੇ ਠੀਕ ਹੈ, ਜਿਹੜੇ ਬਚਨ ਉੱਥੇ ਕੈਲੀਫੋਰਨੀਆ ਸੁਣਾਏ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹੈ। ਆਓ ਪਿਆਰ ਨਾਲ ਆਪਣੀ ਸੁਰਤੀ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਇਤਿਹਾਸ ਨਾਲ ਜੋੜੋ, ਤਾਂ ਕਿ ਸਾਨੂੰ ਗੁਰੂ ਦੀ ਰਹਿਮਤ ਮਿਲ ਜਾਏ। ਇੱਕ ਵਾਰ ਸਾਰੀਆਂ ਭੈਣਾਂ, ਸਾਰੇ ਵੀਰ ਰਸਨਾ ਪਵਿੱਤਰ ਕਰੋ ਅਤੇ ਗੱਜ ਕੇ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਸਤਿਕਾਰਯੋਗ ਖਾਲਸਾ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਮਿੱਤਰ ਪਿਆਰੇ ਭਾਈ ਮਰਦਾਨੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਤੋਂ ਚੱਲੇ ਹੈ, ਅਤੇ ਸਭ ਤੋਂ ਪਹਿਲਾਂ ਪਤਾ ਪਿੰਡ ਕਿਹੜਾ ਆਇਆ ਰਸਤੇ ਵਿੱਚ? ਤਲਵੰਡੀ ਚੌਧਰੀਆਂ। ਤਲਵੰਡੀ ਚੌਧਰੀਆਂ ਤੋਂ ਅੱਗੇ ਜਿਹੜਾ ਦਰਿਆਏ ਬਿਆਸਾ ਗੋਇੰਦਵਾਲ ਸਾਹਿਬ ਦਾ ਪੱਤਨ ਹੈ, ਇੱਥੋਂ ਪਾਰ ਕਰਕੇ ਜਿੱਥੇ ਤਰਨ ਤਾਰਨ ਵੱਸਿਆ, ਜਿੱਥੇ ਗੁਰੂ ਰਾਮਦਾਸ ਦੀ ਨਗਰੀ ਹੈ, ਇੱਥੋਂ ਅੱਗੇ ਰਾਮ ਤੀਰਥ, ਰਾਮ ਤੀਰਥ ਤੋਂ ਅੱਗੇ ਲਾਹੌਰ, ਲਾਹੌਰ ਤੋਂ ਤਲਵੰਡੀ, ਤਲਵੰਡੀ ਤੋਂ ਸੈਦਪੁਰ ਏਮਨਾਬਾਦ ਪਹੁੰਚ ਗਏ। ਭਾਈ ਲਾਲੋ ਨੂੰ ਨਦਰੀ ਨਦਰ ਨਿਹਾਲ ਅਤੇ ਮਲਕ ਭਾਗੋ ਦਾ ਹੰਕਾਰ ਤੋੜਿਆ, ਵਾਹ ਬਾਬਾ ਜਿਹੜਾ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦਾ ਹੈ ਤੂੰ ਉਸ ਨੂੰ ਸਤਿਕਾਰ ਦਿੰਦਾ ਹੈ, ਅਤੇ ਜੇ ਗਰੀਬਾਂ ਨੂੰ ਖੋਹ ਖੰਝ ਕੇ ਗਰੀਬਾਂ ਦਾ ਖੂਨ ਇਕੱਠਾ ਕਰਕੇ ਮਾਲ ਪੂੜੀਆਂ ਦੇ ਲੰਗਰ ਲਗਾਉਂਦਾ ਹੈ, ਤੂੰ 100 ਜੁੜੀ ਵਿੱਚ ਉਹਦਾ ਪਰਦਾ ਉਤਾਰ ਕੇ ਦੁਨੀਆ ਦੇ ਸਾਹਮਣੇ ਰੱਖ ਦਿੰਦਾ ਹੈ। ਤੇਰੇ ਵਰਗਾ ਸੱਚਾ ਸੁੱਚਾ ਸਾਧੂ ਦੁਨੀਆ ਵਿੱਚ ਪੈਦਾ ਨਹੀਂ ਹੋ ਸਕਦਾ। ਮਹਾਰਾਜ ਸੈਦਪੁਰ ਏਮਨਾਬਾਦ ਤੋਂ ਚੱਲੇ ਹਰਦੁਆਰ, ਹਰਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮੱਤਾ, ਗੋਰਖਮੱਥੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਗਯਾ ਜੀ, ਗਯਾ ਜੀ ਤੋਂ ਗੁਹਾਟੀ, ਗੁਹਾਟੀ ਤੋਂ ਮਣੀਪੁਰ ਦੇ ਰਸਤੇ ਸਿਲਹਟ, ਸਿਲਹਟ ਤੋਂ ਢਾਕਾ, ਢਾਕੇ ਤੋਂ ਨਦੀਆ, ਨਦੀਏ ਤੋਂ ਮੇਦਨੀ, ਮੇਦਨੀ ਤੋਂ ਪੁਰੀ, ਪੁਰੀ ਤੋਂ ਵਿਜੇਵਾੜਾ, ਵਿਜੇਵਾੜਾ ਤੋਂ ਗੰਤੂਰ, ਗੰਤੂਰ ਤੋਂ ਕੁੜਾਪਾ, ਕੁੜਾਪੇ ਤੋਂ ਰਮੇਸ਼ਵਰ ਪਹੁੰਚ ਗਏ ਹੈ। ਐਵੇਂ ਥੋੜ੍ਹਾ ਭਾਈ ਗੁਰਦਾਸ ਜੀ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬੇ ਨਾਨਕ ਦੇ ਬਚਨ ਸਰਵਣ ਕਰਨੇ ਆਉਣ, ਕਈਆਂ ਨੂੰ ਉਬਾਸੀਆਂ ਆਉਂਦੀਆਂ ਨੇ, ਕਈਆਂ ਦੇ ਗੋਡੇ ਮੋਢੇ ਦੁਖਦੇ ਹੈ, ਪਰ ਜਿਹੜੇ ਭਾਗਾਂ ਵਾਲੇ ਉਹ ਕਹਿੰਦੇ ਸਤਿਗੁਰੂ ਤੂੰ ਮਾਨਵਤਾ ਦੇ ਭਲੇ ਵਾਸਤੇ ਪੈਦਲ ਚੱਲ ਕੇ ਇੰਨੀ ਦੂਰ ਗਿਆ, ਅਸੀਂ ਤਾਂ ਕਾਰਾਂ 'ਤੇ ਬੈਠ ਕੇ ਆਉਂਦੇ ਹਾਂ ਗੁਰਦੁਆਰੇ ਤੇਰੇ ਬਚਨ ਸੁਣਨ ਵਾਸਤੇ, ਸਾਡਾ ਤਾਂ ਵੀ ਸਰੀਰ ਦੁਖਦਾ ਹੈ, ਪਰ ਮਹਾਰਾਜ ਤੂੰ ਕਿੱਥੋਂ ਸੁਲਤਾਨਪੁਰ ਤੋਂ ਚੱਲਿਆ ਅਤੇ ਕਿੱਥੇ ਪਹੁੰਚ ਗਿਆ ਹੈ? ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਰਾਮੇਸ਼ਵਰ ਪਹੁੰਚੇ ਨਾ, ਸਮੁੰਦਰ ਦਾ ਕੰਢਾ ਆ ਗਿਆ। ਮਹਾਰਾਜ ਇੱਕ ਸਮੁੰਦਰੀ ਫੈਰੀ ਵਿੱਚ ਬੈਠੇ ਹੈ, 14 ਮੀਲ ਦਾ ਸਫ਼ਰ ਤੈਅ ਕਰਕੇ ਇੱਕ ਸਮੁੰਦਰ ਦੇ ਟਾਪੂ ਵਿੱਚ ਗਏ ਹੈ, ਉਸ ਨੂੰ ਅੱਜ ਕੱਲ੍ਹ ਕਹਿੰਦੇ ਨੇ ਸ਼੍ਰੀ ਲੰਕਾ, ਉਦੋਂ ਕਹਿੰਦੇ ਸੀ ਸੰਗਲਾ ਦੀਪ। ਉੱਥੋਂ ਦਾ ਇੱਕ ਰਾਜਾ ਹੈ ਸ਼ਿਵਨਾਭ, ਉਹ ਬਾਬੇ ਨਾਨਕ ਨੂੰ ਯਾਦ ਕਰਦਾ ਹੈ। ਫਿਰ ਬਾਬਾ ਨਾਨਕ ਕਾਹਦਾ ਹੈ ਜਿਹੜਾ ਯਾਦ ਕਰੇ ਜੇ ਉਹਦੇ ਘਰੇ ਨਾ ਜਾਵੇ ਤਾਂ? ਸਤਿਗੁਰੂ ਜੀ ਸੰਗਲਾ ਦੀਪ ਗਏ, ਇੱਕ ਵਰਾ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ, ਉੱਥੋਂ ਫਿਰ ਵਾਪਸ ਕੋਚੀਨ, ਕੋਚੀਨ ਤੋਂ ਪਾਲਕਾਟ, ਪਾਲਕਾਟ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਨਮ, ਸ਼੍ਰੀ ਰੰਗਾਪਟਨਮ ਤੋਂ ਮਲਕ ਰਜਰਾ ਮੰਦਰ, ਮਲਕ ਰਜਰਾ ਮੰਦਰ ਤੋਂ ਪੰਡਰਪੁਰ, ਪੰਡਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨੇ ਤੋਂ ਬੰਬਈ, ਬੰਬਈ ਤੋਂ ਨਾਸ
ਨਾਸਕ, ਨਾਸਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਔਖਾ ਮੰਦਰ, ਔਖਾ ਮੰਦਰ ਤੋਂ ਮਾਂਡਵੀ ਮੰਦਰ, ਮਾਂਡਵੀ ਮੰਦਰ ਤੋਂ ਭੁੱਜ, ਭੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥਦੁਆਰਾ, ਨਾਥਦੁਆਰਾ ਤੋਂ ਚਿਤੌੜ, ਚਿਤੌੜ ਤੋਂ ਅਜਮੇਰ, ਅਜਮੇਰ ਤੋਂ ਪੁਸ਼ਕਰ, ਫਿਰ ਮੱਧਿਆ ਪ੍ਰਦੇਸ਼ ਦੇ ਜੰਗਲਾਂ ਵਿੱਚ ਆ ਗਏ MP ਸਟੇਟ ਦੇ, ਜੱਬਲਪੁਰ, ਭੋਪਾਲ, ਇੰਦੌਰ ਦਾ ਇਲਾਕਾ ਤਾਰਿਆ, ਫਿਰ ਆਗਰਾ, ਆਗਰੇ ਤੋਂ ਮਥੁਰਾ, ਮਥੁਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਕੁਰਕਸ਼ੇਤਰ, ਕੁਰਕਸ਼ੇਤਰ ਤੋਂ ਜੀਂਦ, ਅਤੇ ਜੀਂਦ ਤੋਂ ਸਰਸਾ, ਫਿਰ ਸਰਸੇ ਤੋਂ ਸੁਲਤਾਨਪੁਰ। ਦੇਖੋ ਭਾਈ ਗੁਰਦਾਸ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਨਾ ਤੂੰ ਮਾਤਾ ਪਿਤਾ ਦਾ, ਨਾ ਤੂੰ ਬੱਚਿਆਂ ਦੀ ਪਰਵਾਹ ਤੱਕ ਨਹੀਂ ਕੀਤੀ, ਤੂੰ ਦੁਨੀਆ ਦੇ ਦਰਦ ਬਣਾਉਣ ਵਾਸਤੇ ਤੁਰ ਪਿਆ। ਸਾਡੇ ਵਰਗੇ ਲੋਕ ਵੀ ਪਰਦੇਸਾਂ ਵਿੱਚ ਆਉਂਦੇ ਨੇ, ਧੀਆਂ ਪੁੱਤਰਾਂ ਦੀ ਜ਼ਿੰਦਗੀ ਸੁਖਾਲੀ ਬਣ ਜਾਏ। ਦੋ ਹੀਰਿਆਂ ਵਰਗੇ ਲਾਲ ਗੁਰੂ ਨਾਨਕ ਨੂੰ ਪਰਮਾਤਮਾ ਨੇ ਬਖਸ਼ਿਆ, ਉਹਨਾਂ ਨੂੰ ਘਰੇ ਛੱਡ ਦਿੱਤਾ, ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ, ਉਹਨਾਂ ਦੀ ਜ਼ਿੰਦਗੀ ਚੰਗੀ ਬਣ ਜਾਏ। ਨਹੀਂ ਨਹੀਂ, ਜਿਹੜੇ ਬੱਚੇ ਅਤੇ ਜਿਨ੍ਹਾਂ ਬੱਚਿਆਂ ਦੇ ਮਾਪੇ ਕੁਰਲਾ ਰਹੇ ਨੇ, ਉਹਨਾਂ ਦਾ ਦਰਦ ਮਿਟਾਉਣ ਵਾਸਤੇ, ਰੱਬ ਦਾ ਸੁਨੇਹਾ ਦੇਣ ਵਾਸਤੇ ਗੁਰੂ ਨਾਨਕ ਜੀ ਗਏ। ਜਦੋਂ ਸੁਲਤਾਨਪੁਰ ਦੀਆਂ ਜੂਹਾਂ ਵਿੱਚ ਆ ਗਏ, ਅਤੇ ਭੈਣ ਨਾਨਕੀ ਆਪਣੇ ਘਰ ਵਿੱਚ ਸੁਲਤਾਨਪੁਰ ਲੋਧੀ ਬੈਠੇ ਪ੍ਰਸ਼ਾਦਾ ਪਕਾ ਰਹੇ ਸੀ। ਜਦੋਂ ਪ੍ਰਸ਼ਾਦਾ ਪੱਕ ਰਿਹਾ ਸੀ ਨਾ, ਲੋਹ ਉੱਪਰ ਉਹ ਫੁੱਲ ਕੇ ਇੰਝ ਹੋ ਗਿਆ ਜਿਵੇਂ ਗੋਲ ਗੱਪਾ ਹੋਵੇ, ਜਿਵੇਂ ਤੇਲ ਵਿੱਚ ਪੂਰੀ ਤਲ ਕੇ ਆ ਗੋਲ ਬਣ ਜਾਂਦੀ ਹੈ ਨਾ, ਫੁਲਕਾ ਇੱਦਾਂ ਫੁੱਲ ਗਿਆ। ਅਤੇ ਵਿਹੜੇ ਵਿੱਚ ਬੈਠੀ ਭੈਣ ਨੂੰ ਯਾਦ ਆਇਆ, ਕਹਿੰਦੀ ਵੇ ਵੀਰਾ, ਬੇਬੇ ਨਾਨਕੀ ਨੂੰ ਭੈਣ ਹੀ ਕਹਦੀ ਹੈ ਜਿਹਨੂੰ ਭਰਾ ਚੇਤੇ ਨਾ ਆਵੇ, ਨਾਲੇ ਪ੍ਰਸ਼ਾਦੇ ਵੱਲੇ ਤੱਕਦੀ ਹੈ ਭੈਣ ਨਾਨਕੀ, ਅਤੇ ਨਾਲੇ ਭਰਾ ਨੂੰ ਚੇਤੇ ਕਰਦੀ ਹੈ। ਕਹਿੰਦੀ ਵੇ ਵੀਰਾ, ਵਰਿਆਂ ਤੋਂ ਜਾ ਪਰਦੇਸ਼ ਬੈਠੋ, ਮੇਰੀ ਭਾਬੋ ਨੇ ਸੱਲ ਸਹੇੜੇ ਆਏ, ਚੇਤਾ ਭੈਣ ਦਾ ਭੁੱਲ ਗਿਆ ਜਾਪਦਾ ਹੈ, ਤਾਂਹੀਓ ਸਾਡੇ ਤੋਂ ਮੁੱਖੜਾ ਮੋੜ ਆਏ। ਫੁਲਕਾ ਫੁੱਲ ਕੇ ਤਵੇ 'ਤੇ ਫੁੱਲ ਬਣਿਆ, ਆ ਕੇ ਖਾ ਤੂੰ ਫੁੱਲਾਂ ਦੇ ਖੇੜ ਆਵੇ, ਗੇੜ ਗੇੜ ਮਧਾਣੀ ਦੇ ਗੇੜ ਥੱਕੇ, ਆ ਕੇ ਖਾ ਤੂੰ ਮੱਖਣ ਦੇ ਪੇੜ ਆਵੇ। ਸ੍ਰੀ ਚੰਦ ਅਤੇ ਲਖਮੀ ਦਾਸ ਕੋਲੋਂ ਝੱਲੇ ਪਿਤਾ ਦੀ ਨਹੀਂ ਜੁਦਾਈ ਜਾਂਦੀ, ਬੇਦੀ ਬੰਸ ਦੇ ਚਮਕਦੇ ਹੀਰੇ ਆਵੇ, ਸਾਨੂੰ ਯਾਦ ਵਿਛੋੜੇ ਦੀ ਖਾਈ ਜਾਂਦੀ। ਸਭ ਨਾਲੋਂ ਵਿਛੋੜੇ ਦਾ ਦੁੱਖ ਮੰਦਾ, ਦੁਨੀਆਂ ਵਿੱਚ ਦੁੱਖ ਤਾਂ ਕੋਈ ਵੀ ਨਹੀਂ ਚੰਗਾ ਹੁੰਦਾ, ਪਰ ਵਿਦਵਾਨ ਕਹਿੰਦੇ ਜਿਨ੍ਹਾਂ ਦਾ ਪਰਿਵਾਰਕ ਕਿਸੇ ਮਾਂ ਦਾ ਪੁੱਤ ਨਾਲੋਂ ਵਿਛੋੜਾ ਪੈ ਜਾਏ, ਕਿਸੇ ਔਰਤ ਦਾ ਪਤੀ ਨਾਲੋਂ ਵਿਛੋੜਾ ਪੈ ਜਾਏ, ਕਿਸੇ ਭੈਣ ਦਾ ਭਰਾ ਨਾਲੋਂ, ਕਿਸੇ ਬਾਬੇ ਦਾ ਪੋਤੇ ਨਾਲੋਂ ਵਿਛੋੜਾ ਪੈ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਜਿਹੜਾ ਵਿਛੋੜਾ ਜੇ ਕਿਸੇ ਰੱਬ ਦੇ ਪਿਆਰੇ ਦਾ ਪਰਮਾਤਮਾ ਨਾਲੋਂ ਵਿਛੋੜਾ ਪੈ ਜਾਏ, ਇੱਦਾਂ ਦੇ ਵਿਛੋੜੇ ਬਰਦਾਸ਼ਤ ਨਹੀਂ ਹੁੰਦੇ। ਤੋ ਸਾਧ ਸੰਗਤ, ਗੁਰੂ ਨਾਨਕ ਨੇ ਇੱਦਾਂ ਦੇ ਸੰਸਾਰ ਨੂੰ ਤਾਰਨ ਵਾਸਤੇ 4 ਟੂਰ ਲਗਾਏ ਹੈ, ਇਹਨਾਂ ਨੂੰ ਕਹਿੰਦੇ ਨੇ ਉਦਾਸੀਆਂ। ਜਦੋਂ ਮਹਾਰਾਜ ਜੀ ਨੇ 3 ਉਦਾਸੀਆਂ ਪੂਰੀਆਂ ਕਰ ਲਈਆਂ, ਅਤੇ ਉਹ ਰਾਵੀ ਦੇ ਕੰਢੇ ਇੱਕ ਨਗਰ ਵਸਾਇਆ ਕਰਤਾਰਪੁਰ, ਉੱਥੇ ਹਲ ਵਾਹੁੰਦੇ ਹੈ। ਮਰਦਾਨੇ ਦੇ ਦਿਲ 'ਚ ਖਿਆਲ ਆਇਆ, ਮਨਾ ਬਾਬਾ ਮੈਨੂੰ ਇੰਨੀਆਂ ਥਾਵਾਂ ਦਾ ਭਰਮਣ ਕਰਵਾ ਲਿਆਇਆ ਹੈ, ਮੈਂ ਇਸਲਾਮ ਮੁਸਲਮਾਨਾਂ ਦੇ ਘਰ ਜਨਮਿਆ ਹੈ, ਮੈਨੂੰ ਹਾਲੇ ਬਾਬੇ ਨੇ ਸਾਊਦੀ ਅਰਬ ਵਾਲੇ ਮੱਕੇ ਦਾ ਹੱਜ ਤਾਂ ਕਰਵਾਇਆ ਹੀ ਨਹੀਂ। ਇਸ ਭਾਵਨਾ ਨਾਲ ਮਰਦਾਨਾ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਕਰਤਾਰਪੁਰ ਹਲਵਾ ਰਹੇ ਨੇ। ਭਾਈ ਮਰਦਾਨੇ ਨੇ ਪਾਇਆ ਗਲ ਵਿੱਚ ਬੱਲਾ, ਦੋਵੇਂ ਹੱਥ ਜੋੜ ਕੇ ਮੱਕੇ ਦਾ ਹੱਜ ਕਰਨ ਵਾਸਤੇ ਭਾਈ ਮਰਦਾਨਾ ਬਾਬੇ ਨਾਨਕ ਦੇ ਚਰਨਾਂ ਵਿੱਚ ਬੇ

ਭਾਈ ਮਰਦਾਨਾ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦਾ, ਦਾਤਾ ਮੈਨੂੰ ਭਾਰਤ ਦੀਆਂ ਇੰਨੀਆਂ ਥਾਵਾਂ ਦਾ ਭਰਮਣ ਕਰਵਾਇਆ ਜੇ ਮੈਂ ਮੁਸਲਮਾਨਾਂ ਦੇ ਘਰ ਜਨਮਿਆ ਹਾਂ, ਤੁਸੀਂ ਮੈਨੂੰ ਹਾਲੇ ਤੱਕ ਮੱਕੇ ਦਾ ਹੱਜ ਨਹੀਂ ਕਰਵਾਇਆ, ਮੈਨੂੰ ਹੱਜ ਕਰਵਾ ਕੇ ਲਿਆਓ। ਸਾਧ ਸੰਗਤ ਦੇਖੋ, ਜਿਹੜਾ ਸਿੱਖ ਹੈ ਨਾ ਉਹ ਕਹਿੰਦਾ ਮੈਂ ਜ਼ਿੰਦਗੀ ਵਿੱਚ ਭਾਵੇਂ ਇੱਕ ਵਾਰ ਜਾਵਾਂ ਹਜ਼ੂਰ ਸਾਹਿਬ ਜਾਣਾ ਹੈ। ਕਿਉਂ? ਗੁਰੂ ਗੋਬਿੰਦ ਸਿੰਘ ਕਹਿੰਦੇ, ਸਿੱਖਾ ਤੂੰ 60 ਵਰੇ ਆਪਣੇ ਘਰ ਦੇ ਕੰਮ ਕਰ ਲੈ, ਪਰ 60 ਸਾਲਾਂ ਵਿੱਚ ਇੱਕ ਵਾਰ ਤਾਂ ਤੂੰ ਆ ਹਜ਼ੂਰ ਸਾਹਿਬ, ਮੈਂ ਤੇਰੀਆਂ ਝੋਲੀਆਂ ਭਰ ਦੇਵਾਂ। ਸਿੱਖ ਦੇ ਦਿਲ ਦੀ ਭਾਵਨਾ ਹੈ ਭਾਵੇਂ ਇੱਕ ਵਾਰ ਹੀ ਜਾਵਾਂ ਮੈਂ ਹਜ਼ੂਰ ਸਾਹਿਬ ਜ਼ਰੂਰ ਜਾਣਾ, ਅਤੇ ਮੁਸਲਮਾਨ ਦੇ ਦਿਲ ਦੀ ਭਾਵਨਾ ਹੈ ਮੈਂ ਭਾਵੇਂ ਇੱਕ ਵਾਰ ਜਾਵਾਂ ਹੱਜ ਜ਼ਰੂਰ ਕਰਨਾ ਹੈ। ਸਤਿਗੁਰੂ ਕਹਿੰਦੇ, ਮਰਦਾਨਾ ਜੀ ਕੀ ਗੱਲ, ਮੱਕੇ ਵਿੱਚ ਕੀ ਹੈ, ਮੱਕਾ ਕਿੱਥੇ ਹੈ? ਮਰਦਾਨਾ ਕਹਿੰਦਾ, ਦਤਾਰ ਪਿਤਾ ਉਹ ਜਿਹੜਾ ਸਾਊਦੀ ਅਰਬ ਹੈ ਨਾ, ਸਾਊਦੀ ਅਰਬ ਦਾ ਇੱਕ ਸ਼ਹਿਰ ਮੱਕਾ ਹੈ, ਉੱਥੇ ਕੀ ਹੈ? ਮਰਦਾਨਾ ਕਹਿੰਦਾ, ਦਾਤਾ ਉੱਥੇ 21 ਅਪ੍ਰੈਲ 570 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਆਗਮਨ ਪਿਤਾ ਅਬਦੁੱਲਾ ਕੁਰੈਸ਼ੀ ਦੇ ਗ੍ਰਹਿ ਮਾਤਾ ਆਮਨਾ ਦੀ ਕੁੱਖੋਂ ਹੋਇਆ ਸੀ। ਸਤ ਸੰਗਤ ਦੇਖੋ, ਸਾਡੇ ਨਾਲੋਂ ਕਿੰਨਾ ਚੰਗਾ ਹੋਏਗਾ ਭਾਈ ਮਰਦਾਨਾ, ਉਹਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਮਾਤਾ ਪਿਤਾ ਦਾ ਨਾਮ ਵੀ ਯਾਦ ਹੈ, ਉਹਨੂੰ ਤਾਰੀਖ ਅਤੇ ਸੰਨ ਵੀ ਯਾਦ ਹੈ। ਸਾਨੂੰ ਕੋਈ ਪੁੱਛ ਲਵੇ, ਦੱਸੋ ਜੀ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਕਿੱਥੇ, ਸਾਨੂੰ ਪਤਾ ਹੀ ਨਹੀਂ। ਕਿਸੇ ਵਿਰਲੇ ਵਿਰਲੇ ਸਿੱਖ ਨੂੰ ਭਾਵੇਂ ਪਤਾ ਹੋਵੇ, ਉੱਦਾਂ ਕਹਿੰਦੇ ਆ ਜੀ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ। ਅਤੇ ਜੇ ਕੋਈ ਪੁੱਛ ਲਿਆ, ਦੱਸੋ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਕਿਹੜੇ ਪਿੰਡ ਹੈ, ਅਤੇ ਫਿਰ ਬੰਦਾ ਸੋਚਣ ਲੱਗ ਪੈਂਦਾ ਵੀ ਉਹ ਤਾਂ ਮੈਨੂੰ ਚੇਤਾ ਹੀ ਨਹੀਂ, ਨਾ ਮੈਂ ਪੜ੍ਹਿਆ। ਖੈਰ, ਬੰਦੇ ਨੂੰ ਪਤਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ, ਮਰਦਾਨਿਆਂ ਜੀ ਤਾਂ ਸਾਡਾ ਵੀ ਕਰਦਾ ਸੀ ਮੱਕੇ ਦਾ ਹੱਜ ਕਰਨ ਵਾਸਤੇ। ਮਰਦਾਨਾ ਕਹਿੰਦਾ, ਬਾਬਾ ਮੇਰਾ ਜਨਮ ਹੋਇਆ ਹੈ ਇਸਲਾਮਿਕ ਘਰ ਵਿੱਚ, ਮੈਂ ਤਾਂ ਜਾਵਾਂ, ਤੁਹਾਡਾ ਕਾਹਦਾ ਦਿਲ ਕਰਦਾ, ਤੁਸੀਂ ਉੱਥੇ ਜਾ ਕੇ ਭਲਾ ਕੀ ਕਰਨਾ ਹੈ? ਸਤਿਗੁਰੂ ਕਹਿੰਦੇ, ਮਰਦਾਨਾ ਜੀ ਜਿਹੜੇ ਲੋਕ ਮੱਕੇ ਦਾ ਹੱਜ ਕਰਨ ਵਾਸਤੇ ਜਾਂਦੇ ਹੈ, ਨਾਨਕ ਨੇ ਉਹਨਾਂ ਨੂੰ ਦੱਸਣ ਵਾਸਤੇ ਜਾਣਾ ਹੈ ਕਿ ਸੱਚਾ ਸੁੱਚਾ ਹੱਜ ਅੱਲਾਹ ਤਾਲਾ ਦੀ ਬਾਰਗਾਹ ਵਿੱਚ ਕਿਵੇਂ ਪ੍ਰਵਾਨ ਹੁੰਦਾ ਹੈ। ਭਾਈ ਮਰਦਾਨਾ ਅਤੇ ਗੁਰੂ ਨਾਨਕ ਪੰਜਾਬ ਦੀ ਸਰ ਜ਼ਮੀਨ ਤੋਂ ਨੀਲੇ ਰੰਗ ਦਾ ਬਾਣਾ ਪਾ ਕੇ ਮੱਕੇ ਸਾਊਦੀ ਅਰਬ ਵਿੱਚ ਜਾ ਰਹੇ ਨੇ। ਆਓ ਜਰਾ ਗਰੀਬ ਨਵਾਜ਼ ਗੁਰੂ ਨਾਨਕ ਅਤੇ ਭਾਈ ਮਰਦਾਨਾ ਸਾਹਿਬ 'ਤੇ ਆਪਾਂ

ਸਤਿਕਾਰਯੋਗ ਖਾਲਸਾ ਜੀ, ਜਿਹੜੇ ਸਤਿਗੁਰੂ ਦੀ ਦਾਸਤਾਨ ਅਤੇ ਹਿਸਟਰੀ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਨਾ ਪੰਡਿਤ ਕਾ ਪ੍ਰੇਮੀ ਹੈ ਵੋ, ਨਾ ਮੀਆਂ ਪੇ ਮਿਹਰਬਾਨ ਹੈ। ਜਨਯੋਂ ਤਿਲਕ ਲਗਾਤਾ ਨਹੀਂ, ਨਾ ਵੋ ਸੁਨਤਵਾਨ ਹੈ। ਸੂਰ ਅਤੇ ਉਲਫਤ ਹੈ, ਉਲਫਤ ਉਸਕਾ ਮਜ਼ਹਬ ਹੈ। ਉਲਫਤ ਸੇ ਮਿਲਤਾ ਹੈ ਕਿਉਂਕਿ ਉਹ ਹੁਕਮਰਾਨ ਹੈ। ਮੰਜ਼ਿਲ ਮਕਾਈ ਸਾਊਦੀ ਅਰਬ ਪਹੁੰਚ ਗਏ। ਨਾ ਕੋਈ ਪਾਸਪੋਰਟ ਹੈ, ਨਾ ਵੀਜ਼ਾ ਹੈ, ਨਾ ਹਵਾਈ ਜਹਾਜ਼ ਦੀ ਟਿਕਟ ਹੈ। ਮੰਜ਼ਲੋਂ ਮੰਜ਼ਲੀ ਚੱਲੇ ਅਤੇ ਪੰਧ ਮੁਕਾ ਕੇ ਪਹੁੰਚਗੇ। ਸਾਡੇ ਵਰਗਾ ਬੰਦਾ ਚਲਾ ਜਾਏਗਾ? ਕਦੇ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਆਪ ਸਾਊਦੀ ਅਰਬ 'ਚ ਮਰਦਾਨੇ ਨੂੰ ਨਾਲ ਲੈ ਕੇ ਪੈਦਲ ਚੱਲ ਕੇ ਗਏ। ਜਾਂ ਮਰਦਾਨਿਆਂ ਕਰ ਲਏ ਆਪਣੇ ਦਿਲ ਦੇ ਚਾਅ ਪੂਰੇ। ਜਦੋਂ ਸਤਿਗੁਰੂ ਜੀ ਉੱਥੇ ਪਹੁੰਚ ਕੇ ਸਮਾਧਾ ਲਾ ਕੇ ਬੈਠ ਕੇ ਚੌਂਕੜਾ ਲਗਾ ਲਿਆ, ਧਿਆਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਲਿਆ, ਮਰਦਾਨਾ ਮੌਜ ਮੇਲਾ ਵੇਖ ਕੇ ਆ ਕੇ ਲਾਗੇ ਗੁਰੂ ਨਾਨਕ ਦੇ ਬਰਾਜ ਗਿਆ ਅਤੇ ਗੁਰੂ ਨਾਨਕ ਸਾਰੀ ਰਾਤ ਸਿਮਰਨ ਕਰਦੇ ਰਹੇ। ਦੇਖੋ, ਅਰਬ ਦੇ ਕਦੇ ਟਿੱਬਿਆਂ 'ਤੇ ਚੜ੍ਹ ਜਾਣਾ, ਕਦੇ ਡੂੰਘਿਆਂ ਟੋਇਆਂ ਵਿੱਚ, ਬੰਦੇ ਨੂੰ ਥਕਾਵਟ ਤਾਂ ਹੋ ਹੀ ਜਾਂਦੀ ਹੈ ਨਾ। ਇੰਨਾ ਸਫ਼ਰ ਤੈਅ ਕਰਨ ਤੋਂ ਮਗਰੋਂ ਵੀ ਚੌਂਕੜਾ ਮਾਰ ਕੇ ਸਿਮਰਨ ਕਰਦੇ ਹੈ। ਅੱਜ ਬੜੇ ਕਈ ਵਾਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਹਿਲੋਂ ਤਾਂ ਬੰਦਾ ਪਹਿਲੀ ਤਾਂ ਗੱਲ ਗੁਰਦੁਆਰੇ ਆਉਂਦਾ ਹੀ ਨਹੀਂ, ਜੇ ਆਵੇ ਤਾਂ 10 ਮਿੰਟ ਬੈਠਿਆ ਹੀ ਨਹੀਂ ਜਾਂਦਾ, ਉਹਦਾ ਮਗਰਾ ਇਹ ਪੱਲਾ ਧਾੜ ਕੇ ਪਹਿਲੋਂ ਤੁਰ ਜਾਂਦਾ, ਜਿਵੇਂ ਗੁਰੂ ਨੂੰ ਅਹਿਸਾਨ ਕਰਨ ਵਾਸਤੇ ਆਇਆ ਹੋਵੇ। ਮੈਂ ਕੈਨੇਡਾ ਵੀ ਜਾ ਕੇ ਦੇਖਿਆ ਹੈ, ਬਹੁਤੇ ਲੋਕਾਂ ਨੇ ਤਾਂ ਗੁਰਦੁਆਰਾ ਸਾਹਿਬ ਜਿਹੜਾ ਹੈ ਨਾ, ਉਹ ਰੋਟੀਆਂ ਖਾਣ ਵਾਲਾ ਢਾਬਾ ਹੀ ਬਣਾਇਆ ਹੈ। ਚਲੋ ਫਟਾਫਟ ਭੱਜੇ ਜਾਂਦੇ, ਲੰਗਰ ਛਕੋ ਅਤੇ ਦੌੜ ਜਾਓ ਫਲਾਣੀ ਥਾਂ 'ਤੇ ਜਾਣਾ। ਮਹਾਰਾਜ ਕਹਿੰਦੇ ਭਲਿਆ, ਸਾਰੀ ਉਮਰ ਲੰਗਰ ਹੀ ਖਾਂਦਾ ਰਹੇਗਾ, ਕਦੇ ਗੁਰੂ ਦੇ ਸ਼ਬਦਾਂ ਮਤਲਬ ਵੀ ਧਿਆਨ ਕਰ। ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਨਾਮ ਵਿਸਾਰ ਖੁਆਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ। ਬਾਬਾ ਨਾਨਕ ਉਹ ਸਾਊਦੀ ਅਰਬ ਦੇ ਟਿੱਬਿਆਂ ਵਿੱਚ ਜਾ ਕੇ ਵੀ ਸਮਾਧੀ ਲਾ ਕੇ ਬੈਠਾ ਹੈ। ਅਸੀਂ 10 ਮਿੰਟ ਬੈਠੀਏ ਸਾਡਾ ਮਨ ਉਚਾਟ ਹੋ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰੇ, ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਨੂੰ ਨਾ ਸਫ਼ਰ ਵਿੱਚ ਥਕਾਵਟ ਹੈ, ਨਾ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹੇ, ਨਾ ਗੋਡੇ ਦੁਖੇ, ਨਾ ਮੋਢੇ ਦੁਖੇ। ਅਸੀਂ ਤਾਂ ਹਾਲ ਪਾਰਿਆ ਕਰਦੇ ਹਾਂ, ਅੱਧੇ ਘੰਟੇ ਤੋਂ ਪਹਿਲਾਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਵਾਹਿਗੁਰੂ ਕਿਰਪਾ ਕਰੇ, ਕੋਈ ਬੰਦੇ ਦੇ ਪੱਲੇ ਧੀਰਜ ਹੋਵੇ, ਤਹੱਮਲ ਹੋਵੇ। ਦੁਨੀਆਂ ਦੇ ਲੋਕ ਕਹਿੰਦੇ ਬਾਬਾ ਅਸੀਂ ਤੇਰੇ ਕੋਲੋਂ ਜੋ ਕੁਝ ਮੰਗਿਆ ਸਾਨੂੰ ਮਿਲ ਗਿਆ, ਪਰ ਸਿੱਖ ਇੱਕ ਚੀਜ਼ ਨਹੀਂ ਮੰਗਦਾ, ਉਹ ਕਿਹੜੀ? ਸਤਿਗੁਰ ਤਾਂ ਪਾਇਆ ਸਹਿਜ, ਸਹਿਜ ਨਹੀਂ ਕਦੇ ਕਿਸੇ ਨੇ ਮੰਗਿਆ। ਦਾਤਾ ਜੇ ਤੇਰੇ ਕੋਲ ਆਏ ਹਾਂ ਅਸੀਂ ਸਬਰ ਸੰਤੋਖ ਨਾਲ ਸਹਿਜ ਨਾਲ ਤੇਰੇ ਚਰਨਾਂ ਵਿੱਚ ਬੈਠੀਏ, ਤੇਰਾ ਕੀਰਤਨ, ਤੇਰੀ ਕਥਾ, ਤੇਰਾ ਜਸ ਸਰਵਣ ਕਰੀਏ, ਕੋਈ ਸਾਡਾ ਕੋਈ ਸਾਡੇ ਬੱਚਿਆਂ ਦਾ ਭਲਾ ਹੋ ਸਕੇ। ਜਿਹੜੇ ਲੋਕ ਉਲਾਂਭੇ ਹੀ ਲਾਉਂਦੇ, ਮਹਾਰਾਜ ਕਹਿੰਦੇ ਯਾਦ ਰੱਖਣਾ, ਉਲਾਂਭੇ ਨਹੀਂ ਦੇਣੇ, ਗੁਰੂ ਦਾ ਸ਼ੁਕਰ ਕਰਨਾ ਹੈ, ਪਰਮਾਤਮਾ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ। ਖੈਰ, ਸਾਰੀ ਰਾਤ ਸ਼ੁਕਰ ਕਰਦੇ ਰਹੇ, ਅੰਮ੍ਰਿਤ ਵੇਲੇ ਦਾ ਤੜਕਾ ਹੋਇਆ, ਮਹਾਰਾਜ ਨੇ ਚੌਂਕੜਾ ਖੋਲ੍ਹਿਆ, ਲੱਤਾਂ ਪੈਰ ਸਿੱਧੇ ਕਰ ਲਏ। ਇੱਕ ਬੰਦਾ ਸੇਵਾ ਕਰਨ ਵਾਸਤੇ ਆਇਆ। ਕਈ ਵਾਰ ਬੰਦੇ ਜਦੋਂ ਰੱਬ ਦੇ ਘਰ ਵਿੱਚ ਕਿਸੇ ਮੰਦਰ ਜਾਂ ਮਸਜਿਦ ਵਿੱਚ ਜਾਂ ਮਕਬਰੇ ਵਿੱਚ ਜਾਂ ਗੁਰਦੁਆਰੇ ਸੇਵਾ ਕਰਦੇ ਹੈ ਨਾ, ਅਤੇ ਸੇਵਾ ਕਰਦੇ ਕਰਦੇ ਹੰਕਾਰੀ ਹੋ ਜਾਂਦੇ ਹੈ। ਉਹ ਕਹਿੰਦੇ ਮੈਂ ਨਾ ਆਵਾਂ ਤਾਂ ਇੱਥੇ ਕੋਈ ਦਾਲ ਹੀ ਨਾ ਵਰਤਾਵੇ, ਮੈਂ ਨਾ ਆਵਾਂ ਤਾਂ ਕੋਈ ਝਾੜੂ ਹੀ ਨਾ ਫੇਰੇ। ਇੱਕ ਆਦਮੀ ਝਾੜੂ ਫੇਰਦਾ ਅਤੇ ਫੇਰਦਾ ਫੇਰਦਾ ਬਾਬੇ ਨਾਨਕ ਦੇ ਲਾਗੇ ਆ ਗਿਆ। ਅੰਮ੍ਰਿਤ ਵੇਲੇ ਦਾ ਤੜਕਾ, ਮਹਾਰਾਜ ਨੇ ਆਪਣਾ ਚੌਂਕੜਾ ਖੋਲ੍ਹ ਕੇ ਪੈਰ ਐਂ ਸਿੱਧੇ ਕਰ ਲਏ। ਸਾਹਮਣੇ ਕਾਬਾ ਸ਼ਰੀਫ ਦਾ ਮਕਬਰਾ, ਉਸ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਠੁੱਡ ਮਾਰ ਕੇ ਕਿਹਾ, ਓਏ ਕਾਫਰਾ, ਤੈਨੂੰ ਦਿਸਦਾ ਨਹੀਂ ਇਹ ਅੱਲਾਹ ਤਾਲਾ ਦੀ ਬਾਰਗਾਹ ਜ਼ਿਆਰਤ ਕਰਨ ਯੋਗ ਹੈ? ਇਸ ਪਾਸੇ ਪੈਰ ਕਰਕੇ ਇਸ ਦੀ ਤੋਹੀਨ ਕਰ ਰਿਹਾ? ਜਦੋਂ ਗੁਰੂ ਨਾਨਕ ਨੂੰ ਠੁੱਡ ਮਾਰਿਆ ਨਾ, ਕਿਤੇ ਸਾਡੇ ਵਰਗਾ ਬੰਦਾ ਗੁਰਦੁਆਰੇ ਆਇਆ ਹੋਵੇ, ਕੋਈ ਬੰਦਾ ਠੁੱਡ ਮਾਰੇ, ਅੱਗੋਂ ਥੱਪੜ ਮਾਰਦਾ ਹੈ ਬੰਦਾ, ਪੱਗ ਲੈਂਦੀ ਅਤੇ ਲੈ ਜਾਏ, ਮਹਾਰਾਜ ਦੀ ਬੇਅਦਬੀ ਹੁੰਦੀ ਤਾਂ ਹੋਈ ਜਾਏ, ਕੋਈ ਪਰਵਾਹ ਨਹੀਂ, ਪਰ ਕੋਈ ਠੁੱਡ ਮਾਰ ਕੇ ਜਾਏਗਾ ਕਿੱਥੇ? ਬਾਬੇ ਨਾਨਕ ਨੂੰ ਠੁੱਡ ਮਾਰਿਆ ਅਤੇ ਗੁਰੂ ਨਾਨਕ ਨੇ ਅੱਗੋਂ ਕੀ ਕਿਹਾ? ਮਹਾਰਾਜ ਨੇ ਕਿਹਾ, ਭਰਾਵਾ ਮੈਂ ਥੱਕਿਆ ਸੀ, ਉੱਠ ਬੋਲਿਆ, ਮੁਆਫ਼ੀ ਨਾਲ ਝੋਲੀ ਭਰ ਦਿਓ, ਉਹ ਜਿਸ ਤਰਫ ਖੁਦਾ ਦਾ ਘਰ ਨਹੀਂ ਮੇਰੇ ਪੈਰ ਉੱਧਰ ਕਰ ਦਿਓ। ਮਹਾਰਾਜ ਕਹਿੰਦੇ ਭਲਿਆ ਮਾਨਸਾ, ਜੇ ਤੇਰਾ ਖੁਦਾ ਇੱਧਰ ਬੈਠਾ ਹੈ ਨਾ ਜਿੱਧਰ ਮੇਰੇ ਪੈਰ ਹੈ, ਅਤੇ ਜਿੱਧਰ ਰੱਬ ਨਹੀਂ ਮੇਰੇ ਉੱਧਰ ਪੈਰ ਕਰ ਦਿਓ। ਉਹਨੇ ਪਕੜਿਆ, ਮਹਾਰਾਜ ਦੇ ਚਰਨਾਂ ਨੂੰ ਘੁਮਾ ਕੇ ਦੂਜੇ ਪਾਸੇ ਕਰ ਦਿੱਤੇ, ਝਾੜੂ ਲੈ ਕੇ ਤੁਰਨ ਲੱਗਾ। ਸਤਿਗੁਰੂ ਕਹਿੰਦੇ, ਉਹ ਜਾਣ ਵਾਲਿਆ ਤੂੰ ਤਾਂ ਆਪਣੀ ਮਰਜ਼ੀ ਕਰ ਲਈ ਹੈ, ਮੇਰੀ ਗੱਲ ਵੀ ਸੁਣ ਕੇ ਜਾਈਂ। ਉੱਥੇ ਬੜੇ ਬੜੇ ਮੁੱਲਾ ਮੁਲਾਣੇ ਕਾਜ਼ੀ ਹਾਜ਼ੀ ਅਤੇ ਉਹ ਝਾੜੂ ਦੇਣ ਵਾਲਾ ਵੀ ਖੜ ਗਿਆ, ਉਹਨਾਂ ਨੂੰ ਸੰਬੋਧਨ ਕਰਕੇ ਉਹ ਸਾਊਦੀ ਅਰਬ ਮੱਕਾ ਕਾਬਾ ਸ਼ਰੀਫ ਦੀ ਧਰਤੀ ਅੰਦਰ ਗੁਰੂ ਨਾਨਕ ਜੀ ਦੋ ਸ਼ਬਦ ਜਿਵੇਂ ਆਖਦੇ ਹੈ, ਉਸ ਦਾ ਜ਼ਿਕਰ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਹੇ ਇੰਜ ਬਿਆਨ ਕਰਦਾ ਹੈ।

ਸਭ ਬਲੀਆਂ ਨੇ ਜ਼ਰੇ ਜ਼ਰੇ ਵਿੱਚ ਉਸਦੀ ਜੋਤ ਪਛਾਣੀ ਬਲੀਆਂ ਨੇ ਜ਼ਰੇ ਜ਼ਰੇ ਵਿੱਚ ਉਸਦੀ ਜੋਤ ਪਛਾਣੀ ਸਾਡੇ ਪੈਰ ਨਾ ਚੱਕ ਚੱਕ ਧਾਰੇ ਹੋਏ ਰੱਬ ਹਰ ਥਾਂ ਵੱਸਦਾ ਜ਼ਰਾ ਤਾਂ ਉਸ ਤੋਂ ਡਰੇ ਹੋਏ।

ਹਰ ਹਿਰਦੇ ਵਿੱਚ ਆਸਣੀ ਉਸਦਾ ਬੈਠਾ ਸੇਜ ਵਿਛਾ ਕੇ ਹਰ ਹਿਰਦੇ ਵਿੱਚ ਆਸਣੀ ਉਸਦਾ ਬੈਠਾ ਸੇਜ ਵਿਛਾ ਕੇ ਪੱਛਮ ਨਾ ਉਸਦਾ ਘਰ ਹੋਏ ਰੱਬ ਹਰ ਥਾਂ ਬਸ ਜ਼ਰਾ ਤਾਂ ਉਸ ਤੋਂ

ਚਸ਼ਮਾ ਜੁੜ ਗਏ ਲੋਕ ਕਹਿੰਦੇ ਅੱਜ ਨੂਰ ਬਰਸਿਆ ਅੱਜ ਨੂਰ ਬਰਸਿਆ ਪਰ ਓਏ ਰੱਬ ਹਰ ਥਾਂ ਵਸਦਾ ਜਰਾ ਤਾਂ ਇਸ ਤੋਂ ਡਰ ਓਏ ਰੱਬ ਹਰ ਥਾਂ ਵਸਦਾ ਸੁਣ ਓਏ ਕਾਜੀਆ ਸੁਣ ਓਏ

ਨੂੰ ਅਗਲਾ ਇਤਿਹਾਸ ਕੱਲ੍ਹ ਦੇ ਸਮੇਂ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗੇ। ਨੀਯਤ ਕੀਤਾ ਹੋਇਆ ਸਮਾਂ ਪੂਰਾ ਹੋ ਗਿਆ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਬੜੇ ਪਿਆਰ ਸਤਿਕਾਰ ਨਾਲ ਗੁਰਦੇਵ ਦੀ ਗੋਦੀ ਵਿੱਚ ਬੈਠ ਕੇ ਗੁਰੂ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ। ਇਹ ਸੀ ਤੁਹਾਡਾ ਆਪਣਾ ਢਾਡੀ ਜਥਾ, ਉਹ ਵੀਰ ਸਰੰਗੀ ਵਾਦਕ ਭਾਈ ਸ਼ਰਨਜੀਤ ਸਿੰਘ ਜੀ ਗਿੱਲ, ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਤੋਂ। ਇਹ ਛੋਟੇ ਵੀਰ ਭਾਈ ਸੁਖਵਿੰਦਰ ਸਿੰਘ ਜੀ ਸੰਧੂ ਜਗਰਾਓਂ ਸ਼ਹਿਰ ਤੋਂ ਅਤੇ ਦਾਸ ਨਿਰਮਲ ਸਿੰਘ ਨੂਰ। ਇਹ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਸੇਵਾ ਕੀਤੀ ਹੈ। ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸਭ ਦਾ ਪ੍ਰਬੰਧ ਦਾ, ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਕੇ ਅਸੀਂ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਹਾਂ। ਆਓ ਹੁਣ ਅਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ, ਫਿਰ ਆਪਾਂ ਸਾਰੇ ਸੰਪੂਰਨਤਾ ਦੀ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਕਥਾ ਵਿਚਾਰਾਂ ਹੋਈਆਂ ਸ਼ਬਦ ਚੌਂਕੀ ਆਰਤੀ ਜੀ ਕੀ ਅਰਦਾਸ ਗੁਰਬਾਣੀ ਕੀਰਤਨ ਹੋਏ ਢਾਡੀ ਵਾਰਾਂ ਗਾਇਣ ਹੋਈਆਂ ਗੁਰ ਇਤਿਹਾਸ ਦੀ ਵਿਚਾਰ

ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਢਾਡੀ ਵਾਰਾਂ ਕਥਾ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼

ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪਣੇ ਦਰੋਂ ਘਰੋਂ, ਤੰਦਰੁਸਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਉਹ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ।

ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਖ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹ ਦੂਬੀਅਲੇ ਮਨ ਏਕ ਨਾਂ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਨਾ ਹਉ ਜਤੀ ਸਤੀ ਨਹੀਂ ਪੜਿਆ

ਕਨਿਕ ਕਾਮਿਨੀ ਹੈਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਅੰਨ ਵਸਤ੍ਰ ਭੂਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੌਤ

ਚੋਆ ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੁ ਨਾਨਕ ਤਿਸ ਭਇਓ ਪ੍ਰਾਪਤ, ਜੇ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਅਤੇ ਅਦਬ ਸਹਿਤ ਸ਼੍ਰਵਣ ਕਰ ਰਹੇ ਸੀ ਸਿੱਖ ਪੰਥ ਦੀ ਸਿਰਮੌਰ ਸ਼ਖਸੀਅਤ, ਢਾਡੀ ਕਲਾ ਵਿੱਚ ਵਿਦਵਤਾ ਪ੍ਰਗਟ ਕਰਨ ਵਾਲੇ ਔਰ ਗੁਰੂ ਪੰਥ ਦੀ ਇਤਿਹਾਸ ਦੁਆਰਾ ਸੇਵਾ ਕਰਨ ਵਾਲੇ ਗਿਆਨੀ ਨਿਰਮਲ ਸਿੰਘ ਜੀ ਨੂਰ, ਤਿਨ੍ਹਾਂ ਦੇ ਢਾਡੀ ਜਥੇ ਨੂੰ ਆਪ ਜੀ ਸਰਵਣ ਕਰ ਰਹੇ ਸੀ। ਗਿਆਨੀ ਜੀ ਦੇ ਜਥੇ ਨੂੰ ਜੀਓ ਆਇਆਂ ਕਹਿੰਦੇ ਹਾਂ ਔਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ। ਔਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਗਿਆਨੀ ਨਿਰਮਲ ਸਿੰਘ ਜੀ ਨੂਰ ਉਹਨਾਂ ਵੱਲੋਂ ਪੰਥ ਦੀ ਝੋਲੀ ਦੇ ਵਿੱਚ ਪੰਜ ਕਿਤਾਬਾਂ ਜਿਹੜੀਆਂ ਨੇ ਇਤਿਹਾਸ ਨਾਲ ਰਚਿਤ ਪਾਈਆਂ ਗਈਆਂ। ਇੱਕ ਕਿਤਾਬ ਜਿਹਦੇ ਵਿੱਚ ਪ੍ਰਚਾਰਕ ਕਿਵੇਂ ਬਣੀਏ, ਸਿੱਖ ਕੌਮ ਦੇ ਪ੍ਰਚਾਰਕਾਂ ਵਾਸਤੇ ਬਹੁਤ ਪ੍ਰੇਰਣਾਦਾਇਕ ਕਿਤਾਬ, ਗਿਆਨੀ ਜੀ ਹੁਣਾਂ ਨੇ ਮਿਹਨਤ ਕਰਕੇ ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਅਰਦਾਸ ਕਰਦੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ ਕਿ ਮਹਾਰਾਜ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਨਿਤ ਸੋਹਿਲਾ ਸਤਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲਿਆ ਦੇਖਿਆ ਗਾ ਦੇਵਨ ਹਾਰ ਤੇਰੇ ਤਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸੁਮਾਰ ਸੰਭ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ ਦੇਹ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹ ਪਹੁੰਚਾ ਸਦੜਨ ਤਪਵਨ ਸਦਣ ਹਾਰ ਸਿਮਰੀਐ ਨਾਨਕ ਸਿਧਿ ਆਵਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਟਾਏ ਤੋਏ ਰਹਾਉ ਵਿਸ ਵਿੱਚ ਅਸੀਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਣ ਲੋ ਪਵਣ ਚਵਰੋ ਕਰੇ ਸਗਲ ਬਣ ਰਾਏ ਫੁਲਾਂ ਤੁ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਹਾਓ ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ

ਆਵੇ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾਹੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ ਬਾਸੂਭ ਖੰਡ ਬ੍ਰਹਿਮੰਡ ਡਾਹੇ ਹਾਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ ਜਨ ਨਾਨਕ ਦਾਮ ਅਧਾਰ ਟੇਕ ਹੈ ਹਰ ਨਾਮ ਹੀ ਸੁਖਮੰਡਾਹੇ ਰਾਗ ਗੜ ਪੁਰਬੇ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ

ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇਆ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸੁਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਕ੍ਰਿਸ਼ਨ ਜੀ ਧਿਆਈਆ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨਾਉਣੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜਸਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜਸਾਏ। ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਾਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੀ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਸੋਹਿਲਾ ਸਾਹਿਬ ਦੀ ਬਾਣੀ ਜਾਪ ਹੋਈ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪਹਿਰ ਦੇ ਨਾਲ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਈ ਹੈ ਬਾਣੀ ਅੰਦਰ ਬਤੀਤ ਕਰਾਉਣੀ। ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਵੁੱਠੋ ਛੱਜ।

ਨਾਮ ਮਨ ਵਿਸਾ ਵਾਹਿਗੁਰੂ, ਮਨ ਵਿਸਾਸ ਪਾਇਓ ਗਹਿਰ ਗਉ ਹਦਰਥ ਦਿਓ, ਗਰਲ ਨਸ ਤਨ ਨਠਿਓ ਅਮਿਓ ਅੰਤਰਗਤ ਪੀਓ, ਹ੍ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ, ਉਦਾਰੋ ਚਿਤ

ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਝਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਬਿਲਾਵਲ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 797 ਪਰ ਸੁਸ਼ੋਭਿਤ ਹੈ। ਦੀ ਵਾਹਿਗੁਰੂ ਜੀ ਕਾ ਖਾਲਸਾ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ।

0: ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
1: ਹੈ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜਾਪੈ ਜਿਸੈ

0: ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ
0: ਮਗਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ

ਇੱਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ

0: ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਅਰੰਭ ਕੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ
1: ਅਸੰਖ ਕੁਰਿਆ ਕੁਰੇ ਫਿਰਾਏ ਅਸੰਖ ਲੇਸ਼ਮ ਪਕਾਏ
0: ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ
1: ਮਾਇਆ ਨ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗੰਮ

0: ਜੀਵੜ ਭਾਵੈ ਤਿਵੜ ਹੋਏ, ਨਾਨਕ ਜਾਣੈ ਸੱਚ ਸੋਏ।
1: ਜੇਕੋ ਆਖੇ ਬੋਲਗਾ ਤਾਂ ਲਿਖੀਐ ਸਿੰਘਾਵਾਂ ਬਾਵਾ,
0: ਸੋ ਦਰ ਕੀਹਾ ਸੋ ਘਰ ਕੀਹਾ, ਜਿਤ ਬਹਿ ਸਰਬ ਸੰਭਾਲੇ।
1: ਵਾਜੈ ਨਾਦ ਨੇਕ ਸੰਤਾ ਕੇਤੇ ਵਾਵਨਾਰੇ,
0: ਕੇਤੇ ਰਾਗ ਪ੍ਰੀ ਸਿਉ ਕਹੀਐਨ ਕੇਤੇ ਗਾਵਣ ਹਾਰੇ।
1: ਤੂੰ ਗੁਣ ਪਾਣੀ ਮੈਂ ਸੰਤਨ ਗਾਵੇ ਰਾਜਾ ਧਰਮ ਦੁਆਰੇ,
0: ਗਾਵੇ ਚਿੱਤ ਗੁਪਤ ਲਿਖ ਜਾਣੈ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ।

0: ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੇਤੇ ਗਾਵਨ ਸੇ ਮੈਂ ਜਿਤਨਾ ਅਬ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ
1: ਹੈਪੀ ਹੋਸੀ ਜਾਨ ਜਸੀ ਰਚਨਾ ਜਿਨ ਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਤ ਸੇਵ ਰਿਆਵੇ
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਜਾਈ
0: ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਵਿਭੂ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
1: ਆਦੇਸ਼ ਆਦੇਸ਼
0: ਉੱਠ ਗਿਆ ਭੰਡਾਰਨ ਕਟਕਟ ਵਾਜਹਿ ਨਾ

0: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ
0: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ
1: ਹੋ ਵੇਖੇ ਹੋ ਨਜ਼ਰ ਨਾ ਆਵੈ ਬਹੁਤਾ ਹੋ ਜਾਣ
0: ਆਦੇਸ਼ ਸੈ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
1: ਆਸੈ ਲੋਇ ਲੋਇ ਭੰਡਾਰ ਜੋ ਕਿਛੁ ਪਾਇ ਸੋਇ ਤਾਵਾਰ
0: ਕਰ ਕਰ ਵੇਖੈ ਸਿਰਜਣਹਾਰ

ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿਰਾ

0: ہے۔
1: سروپ ہے ترمگت
0: پہ بھوت ہے۔

0: ਅਗੰਜਨ ਅਨਾਮੇ ਸਮਸਤ ਨਿਵਾਸੇ।
1: ਵਾਹਿਗੁਰੂ ਜੀ ਨਮਸੁਲ ਪਰਨਾਮੇ ਸਮਸੁਲ ਪਰਨਾਸੇ
0: ਨਮੇ ਸਮਸਤ ਨਿਵਾਸੇ
1: ਕਾਮੰਗ ਵਿਭੂਤੇ ਸਮਸ ਸਰੂਪੇ
0: ਕਰਮ ਪਰਨਾਸੀ ਸੁਧਰਮ ਵਿਭੂਤੇ
1: ਸਦਾ ਸਚਿਦਾਨੰਦ ਸਤਰੰ ਪਰਨਾਸੀ
0: ਕਰੀ ਮੁਲਕ ਨਿੰਦਾ ਸਮਸਤ ਨਿਵਾਸੀ
1: ਅਜਾਇ ਵਿਭੂਤੇ ਗਜਾਇ
0: ਗਨੀਮੇ ਹਰਿਯਮ ਕਰਿਯਮ ਕਰੀਮ ਰਹੀਮੇ
1: ਚਤਰ ਚਕਰਵਰਤੀ ਚਤਰ ਚਕਰ ਭੁਕਤੇ
0: ਸੁਭਮ ਸੁਭਮ ਸਰਵਦਾ।

0: ਸਕਲ ਮਰੇਸ਼ ਕਰੋ ਰਣ ਕਾਤਾ
1: ਜੇ ਸਿਰਚਮ ਸਦੇ ਪਰੇ ਦਿਗੇ ਦਿਸ਼ਟ ਕੁਤਮ ਮਰੇ
0: ਪੁਰਖ ਜਬਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਤਾਰੇ
1: ਜੋ ਕੋ ਕੋਈ ਬਾਤ ਆਏ ਤਾਕੇ ਕਾਲੀ ਦੀ ਆਏ
0: ਰਛਾ ਹੋਏ ਤਾਂ ਸਭ ਕਾਲਾ ਦੂਸਰੀ ਸਿਖ ਰੇ ਦਟਕਾਲਾ
1: ਕੇ ਪਾ ਦਿਸ਼ ਜਾਣਾ ਰੋ ਤਾਕੇ ਤਾਪ ਦ੍ਰਿਗ ਵਾਰ
0: ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ ਸ਼ਾ ਛੈ ਸਕੇ ਨਾ ਕੋਈ।

0: ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀ।

0: ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਕਰਸਾਨ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ

0: ਲਵ ਲੋਭ ਅਹੰਕਾਰ ਤਜ ਤਿਸ਼ਨਾ ਬਹੁਤ ਨਾਹੀ ਬੋਲਣਾ
1: ਕੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹੇ ਨਾਨਕ ਚਾਲ ਪਤਾ ਜੁਗੋ ਜੁਗ ਨਿਰਾਲੀ
0: ਜੇ ਤੂੰ ਚਲਾਹੇ ਤੇ ਵਿਚੱਲੇ

0: ਸਤਿਗੁਰੁ ਬਿਨਾ ਹੋਰ ਕੱਚੀ ਹੈ ਬਾਣੀ,
1: ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ,
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ,
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
0: ਚਿੰਤ ਜਿੰਦਾ ਹਿਲਿਆ ਮਾਇਆ ਬੋਲਣ ਪਏ ਰਵਾਣੀ,
1: ਗੁਰੂ ਕਾ ਸਬਦ ਰਤਨ ਹੈ
0: ਹੀਰੇ
1: ਜਿਤ ਮਨ ਲਾਗਾ ਹੈ।

ਨਾਨਕ ਸੋਤਤ ਪਾਏ ਜਿਸ ਨੂੰ ਅੰਧਨ ਹਰ ਲਾਗੇ ਜਾਗਤ ਰਹਿਣ ਵਿਹਾਣੀ ਮਨੋ ਕਿਉਂ ਵਿਸਾਰੀਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ

0: ਜਾਤ ਸਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਜੈ ਪਾਉ ਦੂਜਾ ਲਾਇਆ
1: ਐਸਾ
0: ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ।

एक ओंकार सदगुरु प्रसाद पाशा।

ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭੁਆਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਤ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾ ਬਣਿਆਈਆ ਸਭ ਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁ ਜਿਨ ਕਉ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ

ਕਿਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ, ਜੀ ਕੇ ਜਾਪ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ।

ਪੱਲੇ ਸਭ ਕਿਛੁ ਪਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਅਸਥਾਨਾਂ ਦੀ ਨੇਮੀ ਅਤੇ ਪ੍ਰੇਮੀ ਸਤ ਸੰਗਤ ਵੱਲੋਂ ਸਤਿਗੁਰੂ ਜੀ ਉਸ ਸਰਬੱਤ ਦੇ ਭਲੇ ਵਾਸਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਆਪ ਜੀ ਨੇ ਅਪਾਰ ਕਿਰਪਾ ਕੀਤੀ, ਬਾਣੀ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਆਪ ਸੇਵਾਵਾਂ ਲੈ ਲਈਆਂ ਸਤਿਗੁਰੂ ਜੀ ਉਹ। ਆਪ ਜੀ ਨੇ ਕਿਰਪਾਲਤਾ ਕੀਤੀ, ਆਪ ਜੀ ਦੇ ਹਜ਼ੂਰ ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਦੇ ਉਚਾਰਨ ਉਪਰੰਤ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਹੋਈ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰਦਿਆਂ ਤੋਂ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਆਪ ਜੀ ਨੇ ਅਪਾਰ ਕਿਰਪਾ ਕਰਨੀ, ਸਮੂਹ ਸੰਗਤ ਨੂੰ ਅੱਗੇ ਤੋਂ ਹੋਰ ਉੱਦਮ ਉਪਰਾਲੇ ਬਖਸ਼ਿਸ਼ ਕਰਨੇ, ਬਾਣੀ ਬਾਣੀ ਦੀ ਦਾਤ ਬਖਸ਼ਿਸ਼ ਕਰਨੀ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਸਾਹਿਬ ਜੀ ਉਹ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕਰੋ ਕਿਰਪਾ ਸਤਿਗੁਰੂ ਜੀ। ਸਮੂਹ ਸੰਗਤ ਵੱਲੋਂ ਅਰਦਾਸ।

ਸਤਿਗੁਰੂ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮੂਹ ਸੰਗਤ ਵੱਲੋਂ ਇੱਕ ਸਹਿਜ ਪਾਠ ਆਰੰਭ ਕਰਨ ਵਾਸਤੇ ਬੇਨਤੀ ਕਿਰਪਾ ਕਰਨੀ। ਸਤਿਗੁਰੂ ਆਗਿਆ ਬਖਸ਼ੋ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕਦ ਲੈਣੇ, ਬੇਅੰਤ ਭੇਟਾਵਾਂ ਹਾਜ਼ਰ ਹੋਈਆਂ ਦਰ ਪ੍ਰਵਾਨ ਕਰਨੀਆਂ। ਕਰੋ ਕਿਰਪਾ ਸਤਿਗੁਰੂ ਦੀ, ਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ।

ਹਉ ਆਇਆ ਦੂਰਾਂ ਹੁਣ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਇ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਹੈ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸੱਚ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭੁਆਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,

ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦਿਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ

ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾਲਤਾ ਹੋਈ, ਸ੍ਰੀ ਸਹਿਜ ਪਾਠ ਜੀ ਦੀ ਆਰੰਭਤਾ ਹੋ ਗਈ ਹੈ। ਪੌੜੀ ਨੰਬਰ 6 ਤੋਂ ਸਮੂਹ ਸੰਗਤ ਸਹਿਜ ਪਾਠ ਦੀ ਆਰੰਭਤਾ ਕਰ ਸਕਦੇ ਹੋ। ਆਪ ਸਮੂਹ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਨੇਮੀ ਅਤੇ ਪ੍ਰੇਮੀ ਜਨ ਆਪ ਜੀ ਪਹੁੰਚੇ ਹੋ। ਆਪ ਸਮੂਹ ਸੰਗਤਾਂ ਨੂੰ ਜੀਓ ਆਇਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਅਤੇ ਨੇਮ ਪ੍ਰੇਮ ਵਿੱਚ ਪਰਪਕਤਾ ਬਖਸ਼ਿਸ਼ ਕਰਨ ਆਓ। ਬਹੁਤ ਹੀ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ ਤਿਨ੍ਹਾਂ ਦਾ ਹਜ਼ੂਰੀ ਰਾਗੀ ਜੱਥਾ ਆਪ ਜੀ ਦੇ ਸਨਮੁੱਖ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਹਿਬਾਂ ਨੇ ਕਿਰਪਾ ਕੀਤੀ ਹੈ, ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੇਵਾ ਆਪ ਸੰਗਤ ਪਾਸੋਂ ਸਤਿਗੁਰਾਂ ਨੇ ਪ੍ਰਾਪਤ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਅਸੀਂ ਬਾਣੀ ਨਾਲ ਜੁੜੇ ਰਹੀਏ। ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਬਾਣੀ ਨਾਲ ਜੋੜ ਕੇ ਰੱਖਣ। ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਜੋ ਸਤਿਗੁਰੂ ਜੀ ਨੇ ਸਮਾਂ ਬਖਸ਼ਿਆ, ਆਪ ਸੰਗਤਾਂ ਦੇ ਕੀਰਤਨ ਦੁਆਰਾ ਜੋੜੇ ਝਾੜੇ ਹਨ, ਹਾਜ਼ਰੀ ਭਰੀ ਹੈ। ਅਤੇ ਸੰਗਤ ਜੀ, ਤਕਰੀਬਨ 1 ਮਾਰਚ ਤੋਂ ਦਾਸ ਨੂੰ ਸਤਿਗੁਰਾਂ ਨੇ ਸੇਵਾ ਬਖਸ਼ੀ ਅਤੇ 25 ਤਰੀਕ ਇਸ ਮਹੀਨੇ ਦੀ ਦਾਸਰਿਆਂ ਨੇ ਵਾਪਸ ਵਤਨ ਪਰਤਣਾ ਹੈ। ਤੋ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਧੰਨਵਾਦ ਕਿ ਆਪ ਜੀ ਨੇ ਬੜਾ ਪਿਆਰ ਬਖਸ਼ਿਆ, ਮਾਣ ਬਖਸ਼ਿਆ। ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਦੱਸਦੀਆਂ ਬਖਸ਼ ਲੈਣੀਆਂ, ਆਪ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਹੈ। ਪ੍ਰਬੰਧਕ ਸੱਜਣਾਂ ਦਾ, ਜਿਨ੍ਹਾਂ ਵੱਲੋਂ ਬਹੁਤ ਮਾਣ ਸਨਮਾਨ ਪ੍ਰਾਪਤ ਹੋਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਫਿਰ ਕਦੇ ਸਮਾਂ ਬਣਿਆ ਅਤੇ ਆਪ ਸੰਗਤਾਂ ਦੇ ਚਰਨ ਪਰਸਾਂਗੇ ਅਤੇ ਆਪ ਜੀ ਨੇ ਅਰਦਾਸ ਕਰਨੀ ਕਿ ਸਤਿਗੁਰੂ ਜੀ ਦਸਰਿਆਂ ਨੂੰ ਕੀਰਤਨ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖਣ ਔਰ ਅਹੰਕਾਰ ਤੋਂ ਰਹਿਤ, ਮਾਣ ਤੋਂ ਰਹਿਤ ਕੀਰਤਨ ਦੀ ਸੇਵਾ ਬਖਸ਼ੀ ਰੱਖਣ। ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਕੀਰਤਨ ਆਪ ਕਰਵਾ ਲੈਣ ਔਰ ਆਪ ਸੰਗਤਾਂ ਨੇ ਇਹ ਅਰਦਾਸ ਵੀ ਕਰਨੀ ਹੈ, ਸੀਸ ਬਖਸ਼ਣੀ ਹੈ, ਤਾਂ ਜੋ ਸਤਿਗੁਰੂ ਸਾਨੂੰ ਨਿਮਰਤਾ ਬਖਸ਼ਣ, ਕੀਰਤਨ ਦੀ ਦਾਤ ਬਖਸ਼ਣ। ਕਿਉਂਕਿ ਸਾਹਿਬਾਂ ਦਾ ਬਚਨ ਹੈ ਕਿ ਨਿਮਣ ਸੁਵੱਖਰ ਖਵਣ ਗੁਣ ਜੇਬਾ ਮਣਿਆ ਮੰਤ, ਇਹ ਤਰ੍ਹਾਂ ਭੈਣੇ ਵੀ ਇਸ ਕਰ ਤਾਂ ਵਸ ਆਵੇ ਕੰਤ, ਐਸਾ ਜੀਵਨ ਸਾਡਾ ਬਣ ਜਾਏ। ਤੋ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਤੋ ਆਓ ਆਪਾਂ ਸ਼ਬਦ ਗਾਇਨ ਕਰਦੇ ਹਾਂ, ਕਿਉਂਕਿ ਸਰਬੱਤ ਦੇ ਭਲੇ ਲਈ ਸੰਗਤ ਨੇ ਇਹ ਸੇਵਾ ਸਹਿਜ ਪਾਠ ਸਾਹਿਬ ਜੀ ਦੀ ਕੀਤੀ ਹੈ। ਅਤੇ ਬਾਬਾ ਫਰੀਦ ਜੀ ਦਾ ਸਲੋਕ ਆਪਾਂ ਸਾਰੇ ਰਲ ਕੇ ਗਾਇਨ ਕਰਦੇ ਹਾਂ ਜੀ।

ਦਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁਟੀ ਨਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁਟੀ ਨਾਲ ਹੋਇਆ ਭੁੱਲਾਂ ਦੀ ਖਿਮਾ ਜੀ ਪਿਆਰ ਸਾਹਿਬ

ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਰਹਾਉ ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈ ਰਖਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ।

ਵੀ ਹੈ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਜਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ

ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਹੈ ਸੱਚੇ ਨਾਮ ਕੀ ਵਡਿਆਈ।

ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਹੈ ਸਾਚੀ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਜੋ ਜੀਉ ਜਾਣੈ

ਲਾਇ ਚੁਕੈ ਮਨ ਅਭਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੈ ਹੈ ਮਾਨਤ ਪਾਹਿ ਨਿਧਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰੈ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਹੈ ਸਾਚੀ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿ